0: ਸ਼ਲੋਕ ਮਹਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਹਉ ਵਿੱਚ ਸੱਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਵਤਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜੰਤੀ ਹਿੰਸੀ ਖੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੋਖੀ ਸਾਰ ਨਾ ਜਾਣਾ, ਹਉ ਵਿੱਚ ਮਾਇਆ ਹਉ ਵਿੱਚ ਛਾਇਆ, ਹਉਮੈ ਕਰ ਕਰ ਜੰਤੀ ਉਪਾਇਆ, ਹਉਮੈ ਬੁਝੇ ਤਾਂ ਦਸ ਸੁਜੇ, ਗਿਆਨ ਵੀ ਹੋਣਾ ਕਥ ਕਥ ਲੁਜੇ, ਨਾਨਕ ਹੁਕਮੇ ਲਿਖੀਐ ਲੇਖ, ਜਿਹਾ ਵੇਖੇ ਤਿਹਾ ਵੇਖ ਮਹਲਾ ਦੂਜਾ।
1: ਹਉਮੈ ਇਹ ਜਾਤ ਹਉਮੈ ਕਰਮ ਕਮਾਏ, ਹਉਮੈ ਬੰਦਨਾ ਫਿਰ ਜੋ ਨਿ ਪਾਏ, ਹਉਮੈ ਕਤੁ ਪਜੈ।

0: ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੇ ਥਾਂ ਤੱਟਾਂ ਮੇਗਾ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾ ਪਰਪੰਡਾ, ਅੰਡਜ ਜੇਰੇ ਉਤਪਜਾ ਖਾਣੀ ਸੇਤ ਜਾ, ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜਨਤੀ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕੀਆ ਚਿੰਤਾ ਫਿਕਰ ਨੀਤਾ, ਸੋ ਕਰਤਾ ਚਿੰਤਾ ਕਰੇ, ਜਿਨੋਂ ਪਾਇਆ ਜਗ ਤਿਸ ਜੁਹਾਰੀ, ਸਵਾਸਥ ਤਿਸ ਤਿਸ ਦਿਵਾਣਿਆ ਪਾਈ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਖ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ ਲੱਖੁਨਾ ਪਰਵਾਰ, ਲੱਖ ਤਪਿ ਪ੍ਰਤੀਰਥਾਂ ਸਹਿਯੋਗ ਵਿਵਾਨ, ਲੱਖ ਸੁਖ ਸੰਗਰਾਮ ਪਰਮਾ ਛੁਟੇ ਪ੍ਰਾਣ।

ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰ ਭਵਿਆ ਤੇ ਤੋਂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋਵੈ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧੂ ਆਇਆ ਬਹੁਤ ਪਾਇਆ ਦੂਜਾ ਪਾਇਆ ਵਸਤਰਨ ਪਹਿਰੇ

ਪਤਗਵਾਈ ਬਿਨ ਲਾਵੈ ਕਿਛ ਤਾਇ ਨਾ ਪਾਈ ਰਹਿ ਬੇਵਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੁਸ ਪਾਏ।

ਸਚਿਤਾ ਪਾਇਓ ਵਾਰ ਸਚਿਤਾ ਪ੍ਰਜਾਣੀ ਜਜੋਤ ਜਾਣ ਜੀ ਤਰਤ ਕਾਇਆ ਸਦਕੈ ਵਿੱਚ ਦੇ ਕਰਤਾ ਵੀ ਸਚਿਤਾ ਪ੍ਰਜਾਣੀ ਜਸਿਕ ਸੱਚੀ ਲਈ ਦਇਆ ਜਾਣੇ ਜੀ ਕਿਸ਼ਮਦਾਨ ਕਰੇ।

0: ਸਲੋਕ ਮਹਲਾ ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਲ ਖਬੇਤਾ ਬੀਓ ਬੀਜ ਪਤ ਲੈ ਗਏ ਔਕੇ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੈ ਰੁਤੀ ਹੋਰ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਏ ਸਰਮ ਪਾਹੋ ਤਰੋ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਭ ਪਾਪ ਰਜਮਤਾ ਕੂੜ ਹੋਆ ਸਿੱਖਦਾ ਕਾਮ ਨੇ ਸੁਚੀ

0: ਗੁਰੂ ਸੱਚਾ ਸਾਹਿਬ ਸਿੱਟ ਸਵਾਲ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰਿਆ ਮਹਲਾ ਦੂਜਾ।
1: ਜੋ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤੈ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਦਰਣ ਭੇਉ ਨਾਨਕ ਤਾਂ ਦਾਸ ਹੈ ਸੋਇ ਨਿਰੰਜਨ ਦੇਉ।

ਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਥ ਇਕਰਥ ਵਾਹੋ ਜੁਗ ਜੁਗ ਫਿਰ ਬਟਾਈਐ ਗਿਆਨੀ ਬੁਝੇ ਤਾਈ ਸਤਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ ਤ੍ਰੇਤੇ ਰਥ ਜਤੇ ਕਾ ਜੋਰ ਗ੍ਰਿਥ ਵਾਹੋ ਦੁਆਪ ਰਥ ਤਪਿਕਾ ਸਤ ਗ੍ਰਿਥ ਵਾਹੋ ਕਲਯੁਗ ਰਥ ਗਨ ਕਾ ਕਲਯੁਗ ਰਥ ਗਨ ਕਾ ਪੂਰ ਗ੍ਰਿਥ ਵਾਹੋ ਮਹਲਾ।

Boa noite.

0: ਸਾਧਨ ਨਾ ਜਾਈ ਤੋਤੇ ਟਿਕਤ ਜਪ ਮਾਲੀ ਤਾਣ ਮੇਸ਼ਾ ਖਾਈ ਅੰਤਰ ਪੂਜਾ ਪੜਹਿ ਕਤੇ ਪਾ ਸੰਜਨ ਤੁਰਕਾ ਪਾਈ ਛੋੜੀ ਲੈ ਪਖੰਡਾ ਛੋਟੀ ਲੈ ਪਖੰਡਾ ਨਾਮ ਲੈ ਜਾ ਤਰੰਦਾ ਮਹਲਾ ਪਹਿਲਾ
1: ਮਾਰਨ ਸਖਰ ਕਰੇ ਨਿਵਾ

ਵੱਡੀਆਤ ਦਲਾਲ ਕੇ ਮੁਸਵੀਏ ਕਰੇ ਨਾਨਕ ਅੱਗੇ ਸੋ ਮਿਲੇ।

ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜਿੱਤੇ ਜਾਣੇ ਨਿਗਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ, ਸੁਤਕ ਕਿਉਂ ਕਰ ਰੱਖੀ ਹੈ ਸੁਤਕ ਪਵੇ ਰਸੋਏ, ਨਾਨਕ ਸੁਤਕ ਏਵ ਨਾ ਉਤਰ।

0: ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਇਆ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸੱਟੀ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੁਰਖਾ ਖੀਏ ਪਾਣਾ ਲੈ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਭੈਜ ਬਾਹਰ ਦੁਨੀਆਂ ਅੰਦਰ ਫੈ, ਅੱਠ ਸੜਕ ਜਿੰਨਾ ਬੁੱਧਣਾ ਹੀ ਮੈਂ, ਚਿਨਪਟ ਇੰਦਰ ਬਾਹਰ ਬੁੱਧੜ ਤੇ ਬੁਲੇ ਸੰਸਾਰ, ਤ੍ਰਿਣੇ ਹੁਣ ਗਰਭ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗੁਰ ਵਿੱਚ ਭੀ ਕਰ ਜਾਏ, ਪਰਵਾਹ ਨਾ ਕਿਸੇ ਗਿਰੀ ਵਰਸ ਸਿਨਾਏ, ਦਰਬਾਰ ਉੱਪਰ ਖਰਚ ਮੰਗਾ ਜਬ ਦਿੱਤਾ ਖਾਏ, ਦੀਵਾਨ ਕੋ ਕਲਮੇ ਕਾ ਮਤ ਨਾ ਮੇ ਲੜਾਈ ਲੇਖਾ ਪਿਰ

0: ਕੇ ਦੂਜ ਲੱਗੇ ਜਾਏ। ਨਾਨਕ ਆਸ ਕਾਂਡੇ ਸਾਦੀ ਰਹਿ ਸਮਾਏ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਵੇ। ਆਸ਼ਕਣ ਰੱਖੀਏ ਜਲੇਖੇ ਵਰਤੇ ਸੋਏ, ਮਹੱਲਾ ਦੂਜਾ।
1: ਸਲਾਮ ਜੀ,

0: ਕਰਕ ਮਾਵਣੀ ਤੋ ਛੋੜੇ ਤਨੇ ਪਾਏ ਨਾਨਕ ਕੀ ਬਾਹਰੀ ਹੋ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ
1: ਜਿਤ ਸਿਰ ਜਾਏ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

देव जी वाहेगुरु धन्नवाहे।

ਆਪੇ ਗੁਰੂ ਚੇਲਾ।

ਤਿਸ ਦਸ ਪਿਆਰੇ ਸਿਰ ਧਰੀ ਉਤਾਰੇ।

साची प्रीत हम तुम संजोरी, तुम संजोर

नानक ऐसा विरला को जोगी जिस घट प्रगट हुए पौड़ी आपे जंत पाया।

आपे सुखम पालिया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮਹਿਮਯਾ ਧਾਰ, ਅੰਧਕੂਪ ਮਹਾਂਪਿਆਨ, ਨਾਨਕ ਪਾਰ ਉਤਾਰ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੈ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਦੰਡੌਤ ਬੰਦਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ।
0: ਸਭ ਕਿਸ ਹੁਕਮੇ ਆਵਦਾ, ਸਭ ਕਿਸ ਹੁਕਮੇ ਜਾਏ,

आप जी रोजाना इस स्थान तों अमृतमई बाणी दी लड़ीवार शब्द विचार दा लाहा प्राप्त करदे आ रहे हो। सतगुरु गुरु अमरदास महाराज तीसरे पातशाह जी वल्लों जो पावन श्लोक उच्चारण किते और गुरु रामदास सतगुरु पातशाह जी वल्लों जो पौड़ी रूप विच पाठ उच्चारण किया, आप जिया ने सरवण किया है, जो गुरु ग्रंथ साहिब महाराज जी की पवित्र बाणी पावन अंग 556 के उपर सुभाईमान है। गुरु रामदास महाराज पातशाह जी वल्लों पौड़ियां दे रूप विच जो ये वार उच्चारण कीती, 21वीं पौड़ी दा पाठ और इत्थे अज वार दी संपूर्णता भी है। धन गुरु अमरदास महाराज पातशाह जी कृपा करदे ने श्लोक महला तीजा। सब किछ हुक्में आम दा सब किछ हुक्में जाए। ध्यान रखना, ये गल हर एक नू समझ दे विच नहीं आएगी। ये गल समझ आएगी जिहड़ा परमेश्वर दे नाल जुड़ गया, जिहड़ा असल दे विच जोगी बन गया। दो तरह दे जोगी ने, एक तन करके जुड़िया है, एक मन करके जुड़िया है। जिहड़ा तन करके शरीर करके जोगी है, उनू ये गल समझ नहीं आएगी, क्योंकि वह केवल तन दा जोगी है। उदे मन दे विच अहंकार भरिया है, होमे। इसलिए जदों गुरु नानक साहब जी नाल जोगियां दी वार्तालाप हुंदी है, सिद्ध गोष्ट दी बाणी असी पढ़दे हां सुणदे हां, इन्हां जोगियां ने सिद्धां ने किन्ने सवाल गुरु नानक साहब जी नूं कीते आ, जिन्हां दा जवाब गुरु नानक साहब जी ने सिद्ध गोष्ट दी बाणी विच दिता है। इहदा मतलब उत्थे पता लगता है भी सिद्धां नूं हजे परमेश्वर दे नाल जुड़ना नहीं आया। इसलिए जिहड़े तन दे जोगी सी वो परमेश्वर दे हुक्म नूं नहीं समझ सके, जिहड़े मन दे जोगी बन गए। हुण मन दा जोगी किवें बनिया जाएगा? सतगुरु जी दे ज्ञान दे राही। और मन दे जोगी बनन वास्ते सानू पहाड़ दी चोटी ते जाण दी लोड़ नहीं। बड़े ध्यान नाल सुनना, भी सानू कोई कहे भी तू जोगी बन जा, तू सिद्ध हो जा, सिद्धियां प्राप्त कर लै, ते तैनू पहाड़ दी चोटी ते जाके बैठना पएगा, तैनू कन्नां दे विच मुंदरां पाउणियां पैणगियां, तन ते भिभूती मलणी पएगी। असी फिर जे समझ होएगी तो असी जवाब देंगे कि जोगी तो मैं बनना, पर मैं पहाड़ की चोटी पर जाके नहीं, कन्नां दे विच मुंदरां पा के नहीं, परिवार ग्रस्त छड़ के नहीं, मैं तो दो कदम ते ही चल के जोगी बनना चाहना। तुसी हजारां कदम चले, मैं दो कदम चल के ही जोगी बनना चाहना, क्योंकि मेरे सतगुरु ने मैनू दो कदमां ते ही जोगी बनन वास्ते प्रेरणा दिती है। वो दो कदम किहड़े ने? अवर काज तेरे किते नाकाम मिल, साध संगत भज केवल नाम। आपां इत्थे जोगी बनन वास्ते ही आए हैं, जोगी मतलब जुड़न वास्ते।
ਸਾਡਾ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨਾ ਹੋ ਜਾਏ, ਅਸੀਂ ਪਰਮੇਸ਼ਵਰ ਨਾਲ ਜੁੜਨ ਵਾਸਤੇ ਇੱਥੇ ਆਏ ਹਾਂ, ਔਰ ਇੱਥੇ ਆਉਣ ਲਈ ਸਾਨੂੰ ਕੰਨਾਂ 'ਚ ਮੁੰਦਰਾਂ ਪਾਉਣ ਦੀ ਲੋੜ ਨਹੀਂ। ਮੁੰਦਰਾਂ ਪਾਉਣੀਆਂ ਨੇ, ਪਰ ਅਸੀਂ ਜੇ ਤਨ ਦੇ ਜੋਗੀ ਬਣਨ ਆਏ ਹਾਂ ਫਿਰ ਤਾਂ ਅਸੀਂ ਕੰਨਾਂ 'ਚ ਮੁੰਦਰਾਂ ਪਾਵਾਂਗੇ, ਪਰ ਅਸੀਂ ਤਾਂ ਆਏ ਹਾਂ ਮਨ ਦੇ ਜੋਗੀ ਬਣਨ ਲਈ। ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਏ ਹਾਂ, ਜਾਂ ਜਿਹੜਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਆਇਆ ਅਤੇ ਮਹਾਰਾਜ ਨੇ ਕਿਸੇ ਨੂੰ ਕਿਹਾ ਵੀ ਤੂੰ ਜੋਗੀ ਬਣਨਾ ਹੈ ਅਤੇ ਕੰਨਾਂ 'ਚ ਮੁੰਦਰਾਂ ਪਾ। ਮਹਾਰਾਜ ਕਹਿੰਦੇ ਜੇ ਤਾਂ ਤਨ ਦਾ ਜੋਗੀ ਬਣਨਾ ਹੈ ਤਾਂ ਇੱਥੇ ਨਹੀਂ ਬਣਿਆ ਜਾਣਾ, ਹਾਂ ਜੇ ਮਨ ਦਾ ਜੋਗੀ ਬਣਨ ਆਇਆ ਤਾਂ ਫਿਰ ਜਿਹੜੀਆਂ ਮੈਂ ਤੈਨੂੰ ਮੁੰਦਰਾਂ ਕਹਿੰਦਾ ਉਹ ਪਾ, ਜਿਹੜੀ ਵਿਭੂਤੀ ਮੱਲਣ ਵਾਸਤੇ ਤੈਨੂੰ ਆਖਦਾ ਤੂੰ ਉਹ ਪਾ, ਕਿਉਂਕਿ ਜਿਹੜਾ ਯੋਗ ਅਸੀਂ ਸਮਝੀ ਬੈਠੇ ਹਾਂ ਉਹ ਯੋਗ ਨਹੀਂ ਹੈ। ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈ ਹੈ। ਮਹਾਰਾਜ ਕਹਿੰਦੇ ਇਹ ਯੋਗ ਨਹੀਂ ਹੈ। ਪਹਿਲੀ ਗੱਲ ਤਾਂ ਯੋਗ ਦਾ ਅਰਥ ਜੇ ਸਮਝ ਵਿੱਚ ਹੋਏਗਾ ਤਾਂ ਫਿਰ ਆਹ ਵਾਲਾ ਯੋਗ ਨਹੀਂ ਹੈ। ਯੋਗ ਨਾ ਮੁੰਦੀ ਮੂੰਦ ਮੰਡਾਈ ਹੈ, ਯੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਯੋਗ ਜੁਗਤ ਹਿਮ ਪਾਈ ਹੈ, ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀ ਹੈ ਸੋਈ। ਹੁਣ ਜੇ ਬਾਹਰ ਦੇ ਜੋਗੀ ਦੇਖਾਂਗੇ ਤਾਂ ਬਾਹਰ ਦੇ ਜੋਗੀ ਕਹਿੰਦੇ ਤੂੰ ਇਕੱਲਾ ਹੀ ਆਈ, ਆਪਣੇ ਨਾਲ ਆਪਣੀ ਇਸਤਰੀ, ਆਪਣੇ ਧੀਆਂ ਪੁੱਤ ਪਰਿਵਾਰ ਲੈ ਕੇ ਨਾ ਆਈ, ਇਹਨਾਂ ਨੂੰ ਸਾਰਿਆਂ ਨੂੰ ਘਰ ਛੱਡ ਕੇ ਆਈ। ਅਤੇ ਜਿਹੜਾ ਸਤਿਗੁਰੂ ਮਹਾਰਾਜ ਆ ਉਹ ਕਹਿੰਦੇ ਆ ਮੈਂ ਤੈਨੂੰ ਜੋਗੀ ਬਣਾਵਾਂ, ਪਰ ਤੂੰ ਇਕੱਲਾ ਨਾ ਆਈ, ਤੂੰ ਆਪਣੇ ਪਰਿਵਾਰ ਨੂੰ ਲੈ ਕੇ ਆਈ, ਆਹ ਫਰਕ ਹੈ। ਫਿਰ ਧਿਆਨ ਦਿਓ, ਜਿਹੜੇ ਬਾਹਰ ਦੇ ਜੋਗੀ ਨੇ ਜਿਨ੍ਹਾਂ ਦਾ ਗੁਰੂ ਗੋਰਖਨਾਥ ਮੰਨਿਆ, 12 ਫਿਰਕੇ ਨੇ ਜੋਗੀਆਂ ਦੇ, ਉਹ ਕਹਿੰਦੇ ਆ ਵੀ ਜੇ ਤੂੰ ਜੋਗੀ ਬਣਨਾ ਘਰ ਛੱਡ ਦੇ, ਪਰਿਵਾਰ ਛੱਡ ਦੇ, ਇਕੱਲਾ ਹੀ ਆਈ। ਪਰ ਸਤਿਗੁਰੂ ਜੋਗੀ ਕਹਿੰਦੇ ਆ ਵੀ ਤੂੰ ਇਕੱਲਾ ਨਹੀਂ, ਤੂੰ ਪਰਿਵਾਰ ਦੇ ਸਮੇਤ ਆਈ, ਤੂੰ ਆਪਣੇ ਧੀਆਂ ਪੁੱਤਰਾਂ ਭੈਣ ਭਰਾਵਾਂ ਦੇ ਨਾਲ ਆਈ, ਤੂੰ ਆਪਣੀ ਇਸਤਰੀ ਦੇ ਨਾਲ ਆਈ, ਆਹ ਫਰਕ ਹੈ। ਕਿਉਂਕਿ ਇੱਥੇ ਮਨ ਦਾ ਜੋਗੀ ਹੈ, ਇੱਥੇ ਤਨ ਦਾ ਜੋਗੀ ਨਹੀਂ ਹੈ। ਇਸ ਲਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ, ਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮਹਾਰਾਜ ਕਹਿੰਦੇ ਆਹ ਹੈ ਤੇਰੇ ਮਨ ਦੇ ਜੋਗੀ ਬਣਨ ਦੀ ਅਵਸਥਾ, ਤੇਰੇ ਹੱਥ ਵਿੱਚ ਡੰਡਾ ਨਹੀਂ, ਤੇਰੇ ਅੰਦਰ ਭਰੋਸੇ ਦਾ ਡੰਡਾ ਹੋਣਾ ਚਾਹੀਦਾ, ਜਾਂ ਕਰ ਮੰਡਲ ਕਹਿ ਲਓ। ਔਰ ਬਾਹਰ ਦੇ ਜਿਹੜੇ ਜੋਗੀ ਨੇ ਇਹਨਾਂ ਦੇ ਮਨਾਂ 'ਚ ਫਰਕ ਹੈ, ਤੇਰੇ ਮਨ 'ਚ ਫਰਕ ਨਹੀਂ ਹੋਣਾ ਚਾਹੀਦਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਹੁਣ ਜਿਹੜਾ ਸਤਿਗੁਰੂ ਜੋਗੀ ਕੋਲ ਆ ਕੇ ਜੋਗੀ ਬਣ ਗਿਆ ਉਹਨੂੰ ਉਹਦੇ ਹੁਕਮ ਦੀ ਪਛਾਣ ਹੋ ਗਈ। ਜਿਹੜਾ ਬਾਹਰ ਦੇ ਜੋਗੀਆਂ ਕੋਲ ਜਾ ਕੇ, ਜਿਵੇਂ ਭਰਥਰੀ ਜੋਗੀ ਆਪਣਾ ਰਾਜ ਭਾਗ ਛੱਡ ਕੇ ਚਲਾ ਗਿਆ, ਪਰ ਉਹਨੂੰ ਉਹਦੇ ਹੁਕਮ ਦੀ ਪਛਾਣ ਨਹੀਂ ਹੋਈ। ਜੇ ਪਛਾਣ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਸਵਾਲ ਹੀ ਨਾ ਕਰਦਾ। ਜਿਹਨੂੰ ਸਮਝ ਆ ਗਈ ਉਹ ਸਵਾਲ ਨਹੀਂ ਕਰਦਾ, ਉਹ ਤਰਕ ਨਹੀਂ ਕਰਦਾ, ਉਹ ਸ਼ੰਕਾ ਨਹੀਂ ਕਰਦਾ। ਜਿਹਨੂੰ ਨਹੀਂ ਸਮਝ ਆਈ ਉਹ ਸਵਾਲ ਵੀ ਕਰਦਾ, ਤਰਕ ਵੀ ਕਰਦਾ, ਉਹ ਸ਼ੰਕਾ ਵੀ ਕਰਦਾ, ਇਹ ਫਰਕ ਹੈ। ਹੁਣ ਜਿਹੜਾ ਸਤਿਗੁਰੂ ਜੋਗੀ ਕੋਲ ਆ ਕੇ, ਕਿਉਂਕਿ ਅਸੀਂ ਜਿਹਦੀ ਸ਼ਰਨ 'ਚ ਆਏ ਹਾਂ ਉਹ ਜੋਗੀਆਂ ਦਾ ਵੀ ਜੋਗੀ ਹੈ,
ਤੋ ਮਹਾਰਜ ਕਹਿੰਦੇ ਜਿਹਨੂੰ ਸਮਝ ਆ ਗਈ ਯੋਗ ਦੀ ਜੁਗਤ, ਉਹਨੇ ਉਹਦੇ ਹੁਕਮ ਨੂੰ ਪਛਾਣ ਲਿਆ ਵੀ ਸਭ ਉਹਦੇ ਹੁਕਮ 'ਚ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਸਭ ਕਿਛ ਹੁਕਮੇ ਆਮ ਦਾ, ਸਭ ਕਿਛ ਹੁਕਮੇ ਜਾਏ। ਇਹ ਮਨ ਦੇ ਜੋਗੀ ਨੂੰ ਗੱਲ ਸਮਝ ਆ ਗਈ, ਜਿਹੜਾ ਮਨ ਦੇ ਤਲ 'ਤੇ ਜੁੜਿਆ ਵੀ ਸਾਰਾ ਕੁਛ ਜੋ ਵੀ ਬ੍ਰਹਿਮੰਡ ਦੇ ਵਿੱਚ ਹੈ ਇਹ ਉਹਦੇ ਹੁਕਮ ਦੇ ਵਿੱਚ ਆਉਣਾ, ਉਹਦੇ ਹੁਕਮ ਦੇ ਵਿੱਚ ਜਾਣਾ, ਇਹ ਆਉਣ ਜਾਣ ਦੀ ਖੇਡ ਉਹਦੇ ਹੱਥ ਵਿੱਚ ਹੈ। ਕਿਸੇ ਦਾ ਇਹਦੇ 'ਤੇ ਹੁਕਮ ਨਹੀਂ ਚੱਲਣਾ, ਜ਼ੋਰ ਨਹੀਂ ਚੱਲਣਾ। ਜਿੱਥੇ ਉਹਦਾ ਹੁਕਮ ਹੈ ਉੱਥੇ ਕਿਸੇ ਦਾ ਹੁਕਮ ਨਹੀਂ ਚੱਲਣਾ, ਜਿੱਥੇ ਉਹਦਾ ਜ਼ੋਰ ਹੈ ਉੱਥੇ ਕਿਸੇ ਦਾ ਜ਼ੋਰ ਨਹੀਂ ਚੱਲਣਾ। ਇਹ ਆਵਣ ਜਾਣਾ ਇਹ ਉਹਨੇ ਆਪਣੇ ਹੁਕਮ ਦੇ ਵਿੱਚ ਬਣਾਇਆ, ਕੋਈ ਬਦਲ ਨਹੀਂ ਸਕਦਾ, ਇਹਨੂੰ ਕੋਈ ਚੇਂਜ ਨਹੀਂ ਕਰ ਸਕਦਾ। ਆਵਣ ਜਾਣ ਇੱਕ ਖੇਲ ਬਣਾਇਆ, ਉਹਦੇ ਹੁਕਮ ਵਿੱਚ ਆ ਰਹੇ ਹਾਂ, ਉਹਦੇ ਹੁਕਮ ਵਿੱਚ ਅਸੀਂ ਜਾ ਰਹੇ ਹਾਂ। ਨਾ ਆਉਣ ਵਾਲੇ ਨੂੰ ਰੋਕਿਆ ਜਾ ਸਕਦਾ, ਨਾ ਜਾਣ ਵਾਲੇ ਨੂੰ ਰੋਕਿਆ ਜਾ ਸਕਦਾ। ਇਸ ਲਈ ਮਹਾਰਾਜ ਕਹਿੰਦੇ ਨੇ ਸਭ ਕਿਛ, ਸਭ ਦਾ ਅਰਥ ਕੀ ਹੈ, ਸਾਰਾ ਸੰਸਾਰ ਹੀ ਆ ਗਿਆ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਉਪਜਿਓ ਸੋ ਬਿਨਸ ਹੈ, ਜੋ ਇੱਕ ਜੱਜਾ ਅੱਖਰ ਹੈ ਉਹਦੇ 'ਚ ਸਾਰੇ ਜੀਆ ਜੰਤ ਮਹਾਰਾਜ ਨੇ ਲਿਆਂਦੇ। ਇੱਕ ਕੁੱਜੇ ਵਿੱਚ ਸਮੁੰਦਰ ਲਿਆਂਦਾ, ਇੱਕ ਅੱਖਰ ਵਿੱਚ ਸਾਰਾ ਸੰਸਾਰ ਲਿਆਂਦਾ। ਜੋ ਉਪਜਿਓ, ਜਿਹੜਾ ਜਿਹੜਾ ਵੀ ਉਪਜਿਆ ਹੈ, ਪੈਦਾ ਹੋਇਆ ਹੈ, ਆਇਆ ਹੈ, ਉਹਨੇ ਇੱਕ ਦਿਨ ਸਮਾਂ ਪਾ ਕੇ ਬਿਨਸ ਜਾਣੇ। ਹਾਂ, ਕਿਸੇ ਦਾ ਟਾਈਮ ਪਹਿਲਾਂ ਆ ਜਾਏਗਾ, ਕਿਸੇ ਦਾ ਬਾਅਦ ਵਿੱਚ। ਬੁਲਬੁਲੇ ਦੇਖਦੇ ਹਾਂ ਨਾ ਪਾਣੀ ਦੇ ਉੱਤੇ, ਕੋਈ ਪਹਿਲਾਂ ਮਿੱਟ ਜਾਂਦਾ ਹੈ, ਕੋਈ ਬਾਅਦ ਵਿੱਚ। ਅਤੇ ਸਾਡੀ ਜ਼ਿੰਦਗੀ ਵੀ ਬੁਲਬੁਲੇ ਦੀ ਤਰ੍ਹਾਂ ਹੀ ਹੈ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ। ਇਹ ਜਗਤ ਦੀ ਰਚਨਾ ਕਿਹਨੇ ਰਚੀ ਹੈ? ਜਿਹਨੇ ਰਚੀ ਹੈ, ਪਾਵਰ ਉਹਦੇ ਹੱਥ ਹੈ ਨਾ। ਜਦ ਤੱਕ ਕਿਸੇ ਬੰਦੇ ਨੇ ਰਚੀ ਹੋਵੇ, ਕਿਸੇ ਰਾਜੇ ਮਹਾਰਾਜੇ ਨੇ ਰਚੀ ਹੋਵੇ, ਫਿਰ ਤਾਂ ਆਪਾਂ ਕਹੀਏ ਵੀ ਪਾਵਰ ਉਹਦੇ ਹੱਥ ਹੈ ਜਿਹਨੇ ਇਸ ਜਗਤ ਦੀ ਰਚਨਾ, ਹੁਕਮ ਵੀ ਉਹਦਾ ਹੈ। ਉਹਦੇ ਹੁਕਮ ਤੋਂ ਬਾਹਰ ਹੋਵਾਂਗੇ ਤਾਂ ਦੁਖੀ ਪਰੇਸ਼ਾਨ ਹੋਵਾਂਗੇ, ਉਹਦੇ ਹੁਕਮ ਨੂੰ ਸਮਝ ਕੇ ਚੱਲਾਂਗੇ ਤਾਂ ਸੁਖੀ ਰਵਾਂਗੇ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਇਹ ਜੋਗੀ ਬਣ ਕੇ ਕਹਿ ਰਹੇ ਆ ਮਹਾਰਾਜ, ਕਿਉਂਕਿ ਜੁੜ ਗਏ ਨੇ। ਪਹਿਲਾਂ ਨਹੀਂ ਸੀ ਕਿਹਾ ਜਦੋਂ ਬਾਹਰ ਦੀਆਂ ਯਾਤਰਾਵਾਂ ਕਰਦੇ, ਕਿਉਂਕਿ ਉਦੋਂ ਹਜੇ ਜੁੜੇ ਨਹੀਂ ਸੀ। ਜਦੋਂ ਸਤਿਗੁਰੂ ਜੋਗੀ ਨਾਲ ਜੁੜ ਕੇ ਸਤਿਗੁਰੂ ਜੋਗੀ ਬਣ ਗਏ, ਫਿਰ ਮਹਾਰਾਜ ਕਹਿੰਦੇ ਆ ਵੀ ਸਭ ਕੁਛ ਹੁਕਮੇ ਆਮ ਦਾ, ਸਭ ਕੁਛ ਹੁਕਮੇ ਜਾਏ। ਸਭ ਕੁਛ, ਜੋ ਵੀ ਕੁਛ ਹੈ। ਹਾਂ, ਜਿਹੜਾ ਇਸ ਗੱਲ ਨੂੰ ਨਹੀਂ ਸਮਝੇਗਾ, ਜੇ ਕੋ ਮੂਰਖ ਆਪ ਹੋ ਜਾਣੇ ਅੰਧਾ ਅੰਧ ਕਮਾਏ, ਉਹ ਅੰਧਾ ਹੈ, ਅਗਿਆਨੀ ਹੈ। ਅਗਿਆਨੀ ਪੁਰਖ ਅੰਧੇ ਕਰਮ ਹੀ ਕਰਦਾ ਹੈ। ਅਗਿਆਨੀ ਪੁਰਖ ਕੋਲੋਂ ਕੋਈ ਸੁਜਾਖੇ ਕਰਮ ਨਹੀਂ ਹੋ ਸਕਦੇ, ਕਿਉਂਕਿ ਹੈ ਹੀ ਉਹ ਅੰਧਾ, ਅਤੇ ਅੰਧੇ ਕਰਮ ਹੀ ਕਰੇਗਾ। ਅਗਿਆਨਤਾ ਨੇ ਬਹੁਤ ਵੱਡਾ ਭੁਲੇਖਾ ਪਾ ਦਿੱਤਾ, ਤੂੰ ਕਹਿਣ ਦੀ ਬਜਾਏ ਮੈਂ ਕਹਿਣਾ ਸ਼ੁਰੂ ਕਰ ਦਿੱਤਾ। ਇਹ ਅਗਿਆਨਤਾ ਦਾ ਹਨੇਰਾ ਹੈ। ਹਨੇਰਾ ਹੀ ਤਾਂ ਭੁਲੇਖਾ ਪਾਉਂਦਾ ਹੈ, ਹਨੇਰੇ ਵਿੱਚ ਹੀ ਤਾਂ ਭਰਮ ਪੈਦਾ ਹੁੰਦਾ ਹੈ। ਇਹ ਭਰਮ ਹੈ ਬਹੁਤ ਵੱਡਾ ਕਿ ਮੈਂ ਹਾਂ, ਮੈਂ ਪੈਦਾ ਕਰ ਸਕਦਾ, ਮੈਂ ਮਾਰ ਸਕਦਾ, ਮੈਂ ਬਣਾ ਸਕਦਾ, ਮੈਂ ਮਿਟਾ ਸਕਦਾ, ਮੈਂ ਚਾਹਵਾਂ ਤਾਂ ਇਹਦੀ ਪਾਲਣਾ ਕਰ ਸਕਦਾ, ਨਾ ਚਾਹਵਾਂ ਤਾਂ ਨਹੀਂ ਕਰ ਸਕਦਾ। ਇਹ ਮੈਂ ਦਾ ਭਰਮ ਕਿੱਥੋਂ ਪੈਦਾ ਹੋਇਆ? ਅਗਿਆਨਤਾ ਦੇ ਹਨੇਰੇ ਵਿੱਚੋਂ। ਜੈਸਾ ਮਾਨੀਏ ਹੋਏ ਨਾ ਤੈਸਾ, ਮੂਰਖ ਜਿੱਦਾਂ ਮੰਨ ਰਿਹਾ ਵੈਸਾ ਕੁਛ ਵੀ ਨਹੀਂ ਹੈ, ਅਤੇ ਜੋ ਨਹੀਂ ਮੰਨ ਰਿਹਾ ਉਹ ਸੱਚ ਹੈ, ਉਹ ਮੰਨਣ ਨੂੰ ਤਿਆਰ ਨਹੀਂ।
ਇਸ ਲਈ ਮਹਾਰਾਜ ਨੇ ਕਿਹਾ ਜਿਹੜਾ ਜਿਹਨੂੰ ਸਮਝ ਆ ਗਈ ਉਹ ਤਾਂ ਇਹ ਆਖੇਗਾ ਵੀ ਸਭ ਕੁਛ ਹੁਕਮ ਹੈ ਆਮ ਦਾ, ਸਭ ਕੁਛ ਹੁਕਮ ਹੈ ਜਾਏ, ਪਰ ਮੂਰਖ ਨੂੰ ਇਹ ਗੱਲ ਸਮਝ ਨਹੀਂ ਆਈ। ਮੂੰਹ ਰੱਖ ਜਿਹੜਾ ਆਪਣੇ ਆਪ ਨੂੰ ਅੱਗੇ ਰੱਖਦਾ ਹੈ, ਮੂੰਹ ਅੱਗੇ ਰੱਖਣਾ, ਬੜੇ ਅਰਥ ਕੀਤੇ ਵਿਦਵਾਨਾਂ ਨੇ ਮੂਰਖ ਦੇ, ਮੂੰਹ ਨੂੰ ਅੱਗੇ ਰੱਖ ਕੇ ਬੇਹਿਸਾਬਾ ਖਾਈ ਜਾਣਾ ਖਾਈ ਜਾਣਾ, ਮੁੜ ਕੇ ਫਿਰ ਕਈ ਰੋਗ ਲਾ ਲੈਣੇ। ਮੂੰਹ ਅੱਗੇ ਰੱਖ ਕੇ ਬੇਫਜ਼ੂਲ ਬੋਲੀ ਜਾਣਾ ਬੋਲੀ ਜਾਣਾ, ਜਿਹਦਾ ਕੋਈ ਮਤਲਬ ਨਹੀਂ ਨਿਕਲਦਾ। ਮੂੰਹ ਰੱਖ ਆਪਣੇ ਆਪ ਨੂੰ ਅੱਗੇ ਰੱਖਣਾ, ਸਭ ਤੋਂ ਅੱਗੇ ਆਪਣੇ ਆਪ ਨੂੰ ਰੱਖਣਾ ਵੀ ਮੈਂ ਹਾਂ ਮੈਂ ਹਾਂ। ਅਤੇ ਮਹਾਰਾਜ ਕਹਿੰਦੇ ਉਹ ਮੂਰਖ ਆਪਣਾ ਆਪਾ ਨਹੀਂ ਜਾਣਦਾ ਵੀ ਮੈਂ ਤੇ ਅੰਦਰੋਂ ਅਗਿਆਨੀ ਬਣ ਕੇ ਕਹਿ ਰਿਹਾ ਕਿ ਮੈਂ ਹਾਂ, ਜਦਕਿ ਮੈਂ ਵੀ ਉਹਦੇ ਹੁਕਮ 'ਚ ਹਾਂ, ਮੇਰਾ ਵੀ ਆਉਣਾ ਜਾਣਾ ਉਹਦੇ ਹੁਕਮ ਦੇ ਵਿੱਚ ਹੈ। ਪਰ ਮੂਰਖ ਨਹੀਂ ਨਾ ਸਮਝਦਾ, ਅੰਧੇ ਕਰਮ ਕਮਾ ਰਿਹਾ, ਅਗਿਆਨੀ ਬਣ ਕੇ ਅਗਿਆਨਤਾ ਵੱਸ ਹੋ ਕੇ। ਮਹਾਰਾਜ ਕਹਿੰਦੇ ਨੇ ਜੇ ਕੋ ਮੂਰਖ ਆਪ ਹੋ ਜਾਣੇ, ਜਿਹੜਾ ਉਸ ਪਰਮੇਸ਼ਵਰ ਨੂੰ ਨਹੀਂ ਜਾਣਦਾ, ਆਪੋ ਆਪਣੇ ਆਪ ਨੂੰ ਜਾਣਦਾ, ਮੈਂ ਹਾਂ ਮੇਰੇ ਹੱਥ ਪਾਵਰ ਹੈ। ਅਤੇ ਚਲੋ ਜਿਨ੍ਹਾਂ ਨੇ ਆਪੋ ਜਾਣਿਆ ਉਹ ਕੀ ਖੱਟ ਕੇ ਲੈ ਗਏ ਦੁਨੀਆ 'ਚੋਂ? ਕੀ ਉਹ ਸਦਾ ਰਹਿ ਗਏ ਹਿਟਲਰ ਵਰਗੇ ਦੁਨੀਆ 'ਚ ਰਹਿ ਗਏ? ਹਾਂ ਕਈ ਜੂਨਾਂ ਦੇ ਵਿੱਚ ਭਟਕਦੇ ਜ਼ਰੂਰ ਨੇ, ਅੱਜ ਵੀ ਬੜੇ ਹਿਟਲਰ ਨੇ ਜਿਨ੍ਹਾਂ ਦੇ ਅੰਦਰ ਕਹਿ ਲਓ ਕਿ ਰੂਹ ਹੱਟ ਹਿਟਲਰ ਵਾਲੀ ਹੈ, ਸ਼ਕਲਾਂ ਬਦਲ ਗਈਆਂ ਪਰ ਅੰਦਰ ਜਿਹੜੀ ਰੂਹ ਹੈ ਉਹ ਹਿਟਲਰ ਵਾਲੀ ਹੋਈ ਹੈ। ਇਹਦਾ ਮਤਲਬ ਉਹਨੂੰ ਮੁਕਤੀ ਨਹੀਂ ਮਿਲੀ, ਅਜੇ ਭਟਕ ਹੀ ਰਿਹਾ। ਕਈਆਂ ਦੀ ਰੂਹ ਜਿਹੜੀ ਹੈ ਉਹ ਔਰੰਗਜ਼ੇਬ ਵਾਲੀ ਹੈ, ਸਿਕੰਦਰ ਵਾਲੀ ਹੈ। ਜਿੰਨੇ ਵੀ ਇਹ ਆਪਣੇ ਆਪ ਨੂੰ ਜਾਣਨ ਵਾਲੇ, ਹਰਨਾਕਸ਼ ਵਾਲੀ ਹੈ, ਅੱਜ ਵੀ ਬੜੀਆਂ ਐਸੀਆਂ ਰੂਹਾਂ ਦੇਖਾਂਗੇ ਜਿੱਥੋਂ ਲੱਗਦਾ ਵੀ ਜੇ ਹਰਨਾਕਸ਼ ਹੋਏਗਾ ਤਾਂ ਇਹਦੇ ਵਰਗਾ ਹੋਏਗਾ, ਜੇ ਹਿਟਲਰ ਹੋਏਗਾ ਤਾਂ ਇਹਦੇ ਵਰਗਾ ਹੋਏਗਾ, ਸਿਕੰਦਰ ਹੋਏਗਾ ਤਾਂ ਇਹਦੇ ਵਰਗਾ ਹੋਏਗਾ। ਕੀ ਲੈ ਗਿਆ? ਉਹ ਹੁਕਮ ਆਇਆ ਅਤੇ ਚਲਾ ਗਿਆ, ਪਰ ਉਹ ਜਿਹੜਾ ਆਪੋ ਜਾਣਦਾ ਸੀ ਉਹ ਮੁਕਤ ਨਹੀਂ ਹੋ ਸਕਿਆ, ਉਹ ਹਉਮੈ ਵਿੱਚ ਹੀ ਫਸਿਆ ਰਹਿ ਗਿਆ। ਇਸ ਲਈ ਮਹਾਰਾਜ ਕਹਿੰਦੇ ਨੇ ਜਿਹੜਾ ਮੂਰਖ ਆਪਣੇ ਆਪ ਨੂੰ ਜਾਣਦਾ ਉਹ ਅਗਿਆਨੀ ਹੈ, ਅਗਿਆਨਤਾ ਦੇ ਵੱਸ ਹੋ ਕੇ, ਜਿਹਨੂੰ ਸੋਝੀ ਨਹੀਂ ਹੈ ਆਪਣੇ ਆਪੇ ਦੀ ਜਾਂ ਸੰਸਾਰ ਦੀ, ਉਹ ਅੰਧੇ ਕਰਮ ਹੀ ਕਰਦਾ, ਅੰਧ

ਇਸ ਤੋਂ ਇਹ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਵਿੱਚ ਮੂਰਖਾਂ ਦੀ ਘਾਟ ਨਹੀਂ ਹੈ, ਮੂਰਖਾਂ ਦੀ ਕਮੀ ਨਹੀਂ ਹੈ। ਚਾਰੇ ਪਾਸੇ ਦੇਖੋਗੇ ਮੂਰਖ ਹੀ ਮੂਰਖ ਤੁਰੇ ਫਿਰਦੇ ਆ, ਅਗਿਆਨਤਾ ਦੇ ਵੱਸ ਹੋ ਕੇ ਅੰਧੇ ਕਰਮ ਕਮਾਉਂਦੇ ਦਿਸਦੇ ਆ। ਫਿਰ ਮਹਾਰਾਜ ਜੀ ਸਿਆਣਾ ਕੌਣ ਹੈ? ਮਹਾਰਾਜ ਕਹਿੰਦੇ ਵਿਰਲੇ ਵਿਰਲੇ ਨੇ। ਮੂਰਖਾਂ ਦੀ ਕੋਈ ਘਾਟ ਨਹੀਂ, ਮੂਰਖਾਂ ਦੀਆਂ ਟੋਲੀਆਂ ਘੁੰਮ ਰਹੀਆਂ ਨੇ, ਪਰ ਜੇ ਕੋਈ ਸਿਆਣਾ ਹੈ ਤੇ ਉਹ ਵਿਰਲਾ ਹੀ ਹੈ ਕੋਈ। ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰ ਹੁਕਮ ਕੋ ਗੁਰਮੁਖ ਬੂਜੈ ਕੋਈ, ਜਿਵੇਂ ਕੋਟਨ ਮੈਂ ਨਾਨਕ ਕਹੁ ਨਾਰਾਇਣ ਜੈ ਜੀ। ਕਰੋੜਾਂ ਬੰਦੇ ਇਕੱਠੇ ਕਰ ਲਓ, ਉਹਨਾਂ 'ਚੋਂ ਕਈ ਵਿਰਲੇ, ਕੋਈ ਕਹਿ ਲਓ ਜਾਂ ਵਿਰਲੇ ਕਹਿ ਲਓ, ਉਹ ਹੀ ਨਿਕਲਣਗੇ ਜਿਹੜੇ ਨਿਰੰਕਾਰ ਨਾਲ ਜੁੜੇ ਹੋਣਗੇ। ਸਤਿਗੁਰੂ ਮਹਾਰਾਜ ਕਹਿੰਦੇ ਕੋ ਗੁਰਮੁਖ ਬੂਜੈ, ਖੱਖੇ ਨੂੰ ਸਿਆਰੀ, ਗੁਰੂ ਦੇ ਰਾਹੀਂ ਗੁਰੂ ਦੇ ਸਨਮੁਖ ਹੋ ਕੇ। ਗੁਰੂ ਕੀ ਹੈ? ਗੁਰੂ ਸੂਰਜ ਹੈ, ਗੁਰੂ ਗਿਆਨ ਹੈ, ਗੁਰੂ ਪ੍ਰਕਾਸ਼ ਹੈ। ਤੁਸੀਂ ਬਾਹਰ ਦੇ ਸੂਰਜ ਵੱਲ ਪਿੱਠ ਕਰਕੇ ਤੁਰੋ ਤੇ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਪਰਛਾਵਾਂ ਮੇਰੇ ਨਾਲ ਨਾਲ ਮਗਰ ਮਗਰ ਚੱਲ ਰਹੇ ਹੈ। ਜਦੋਂ ਸੂਰਜ ਵੱਲ ਪਿੱਠ ਕਰਕੇ ਚੱਲਾਂਗੇ, ਪਰਛਾਵਾਂ ਨਾਲ ਨਾਲ ਚੱਲੇਗਾ, ਤੇ ਜਦੋਂ ਸੂਰਜ ਵੱਲ ਮੁੱਖ ਕਰ ਲਓਗੇ ਫਿਰ ਪਰਛਾਵਾਂ ਨਹੀਂ ਬਣੇਗਾ। ਉਹ ਕਾਹਦਾ ਹੈ? ਭਰਮ ਦਾ, ਤ੍ਰੈਗੁਣੀ ਮਾਇਆ ਦਾ। ਜੇ ਅੱਖਾਂ ਖੋਲਾਂਗੇ ਤੇ ਸੂਰਜ ਚਾਨਣ ਦਿੰਦਾ ਹੈ, ਅੱਖਾਂ ਬੰਦ ਕਰ ਲਾਂਗੇ ਤੇ ਸੂਰਜ ਦਾ ਚਾਨਣ ਨਹੀਂ ਮਿਲੇਗਾ, ਅੰਦਰ ਹਨੇਰਾ ਹੋ ਜਾਏਗਾ। ਆ ਜੇ ਅੱਖਾਂ ਦੀਆਂ ਪੁਤਲੀਆਂ ਬੰਦ ਕਰ ਲਈਏ। ਗੁਰੂ ਪ੍ਰਕਾਸ਼ ਹੈ, ਗੁਰੂ ਚਾਨਣ ਹੈ, ਗੁਰੂ ਸੂਰਜਾਂ ਦਾ ਸੂਰਜ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਲਈ ਗੁਰੂ ਦੇ ਸਨਮੁਖ ਜਿਹੜੇ ਹੋ ਗਏ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਆਪਾ ਸਮਰਪਿਤ ਕੀਤਾ, ਹੁਕਮ ਕੋ ਗੁਰਮੁਖ ਬੂਝੈ, ਕੋਈ ਹੈ ਜਿਹੜਾ ਗੁਰਮੁਖ ਬਣ ਕੇ ਉਹਦੇ ਹੁਕਮ ਨੂੰ ਬੁੱਝ ਲੈਂਦਾ ਔਰ ਉਹਦੇ ਹੁਕਮ ਵਿੱਚ ਹੀ ਤੁਰਦਾ, ਫਿਰ ਉਹ ਪਰਵਾਹ ਨਹੀਂ ਕਰਦਾ। ਇੱਕ ਜੋਗੀ ਉਹ ਦੇਖੋ ਜਿਹੜੇ ਭਿਭੂਤੀਆਂ ਮਲ ਕੇ, ਧੂਣੀਆਂ ਬਾਲ ਕੇ ਤੇ ਤਨ ਉੱਤੇ ਜਿਹੜੀਆਂ ਭਿਭੂਤੀਆਂ ਮਲ ਕੇ ਤੇ ਪਹਾੜ ਦੀਆਂ ਚੋਟੀਆਂ ਜਾਂ ਜੰਗਲਾਂ ਦੇ ਰਸਤਿਆਂ 'ਚ ਤੁਹਾਨੂੰ ਮਿਲਣਗੇ। ਇੱਕ ਜੋਗੀ ਆ, ਮੋਰ ਦੇ ਖੰਭ ਲੱਗੇ ਹੁੰਦੇ ਨਾ ਹੱਥ 'ਚ, ਟੱਲੀ ਪਕੜੀ ਹੁੰਦੀ ਹੈ, ਇਹ ਵੀ 12 ਫਿਰਕਿਆਂ 'ਚੋਂ ਇੱਕ ਫਿਰਕਾ ਹੈ। ਪਹਿਲਾਂ ਘਰ ਘਰ ਤੁਹਾਨੂੰ ਦਿਸਦੇ ਹੁੰਦੇ ਸੀ ਮੋਰ ਦੇ ਖੰਭ ਉੱਪਰ, ਤੇ ਹੱਥ 'ਚ ਟੱਲੀ ਹੁੰਦੀ ਸੀ, ਉਹ ਵੀ 12 ਫਿਰਕਿਆਂ 'ਚੋਂ ਇੱਕ ਫਿਰਕਾ ਹੈ। ਔਰ ਇੱਕ ਜੋਗੀ ਜਿਹੜੇ ਆ ਉਹ ਤੁਹਾਨੂੰ ਦਿਸ ਪੈਣਗੇ, ਜਿਹੜਾ ਖੋਪਰ ਲੁਭਾ ਰਿਹਾ, ਚਰਖੀ 'ਤੇ ਚੜ੍ਹਿਆ, ਉੱਬਲਦੇ ਪਾਣੀ ਵਿੱਚ ਬੈਠਾ, ਬੰਦ ਬੰਦ ਕਟਾ ਰਿਹਾ, ਉਹ ਕੌਣ ਹੈ? ਉਹ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਵਿੱਚ ਚੱਲ ਰਿਹਾ। ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਹ ਜਹ ਰੱਖੇ ਆਪ ਤੈਂ ਜਾਹੇ ਖੜੋਵਣਾ। ਉਹਦੇ ਹੁਕਮ ਵਿੱਚ ਤੁਰਦਾ ਔਰ ਹੁਕਮ ਵਿੱਚ ਤੁਰਨ ਵਾਲਾ ਸ਼ੁਕਰਾਨਾ ਕਰਕੇ ਤੁਰਦਾ, ਜਿਹੜੇ ਉਹਦੇ ਹੁਕਮ 'ਚ ਨਹੀਂ ਉਹ ਸ਼ਿਕਵੇ ਕਰਦੇ ਆ। ਜਿਹੜਾ ਹਰ ਦਮ ਸ਼ੁਕਰਾਨਾ ਕਰਦਾ ਉਹ ਜੋਗੀ ਹੈ, ਜਿਹੜਾ ਹਰ ਵੇਲੇ ਸ਼ਿਕਵੇ ਹੀ ਕਰ ਰਿਹਾ ਉਹ ਹਜੇ ਜੋਗੀ ਬਣਿਆ ਹੀ ਨਹੀਂ। ਜਿਹੜਾ ਉਹਦੇ ਹੁਕਮ ਵਿੱਚ ਤੁਰ ਪਿਆ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਜਿਹੜੇ ਬਾਹਰ ਦੇ ਜੋਗੀ ਨੇ ਇਹ ਘਰ ਬਾਰ ਛੱਡ ਦਿੰਦੇ ਆ, ਇਸਤਰੀ ਨੂੰ ਨਿੰਦਦੇ ਆ, ਮੁੜ ਕੇ ਉਸੇ ਇਸਤਰੀ ਦੇ ਕੋਲ ਦਰਵਾਜ਼ੇ 'ਤੇ ਖੜ ਕੇ ਮੰਗ ਰਹੇ ਹੁੰਦੇ ਆ, ਉਸੇ ਗ੍ਰਸਤ ਦਰਵਾਜ਼ੇ 'ਤੇ ਖੜ ਕੇ ਮੰਗਣ ਲਈ ਆਉਂਦੇ ਆ, ਇਹ ਕਾਹਦੇ ਜੋਗੀ ਆ? ਇਸ ਲਈ ਮਹਾਰਾਜ ਜੀ ਸਮਝਾਉਂਦੇ ਆ ਵੀ ਨਾਨਕ ਗੁਰੂ ਅਮਰਦਾਸ ਮਹਾਰਾਜ ਹੁਕਮ ਕੋ ਗੁਰਮੁਖ ਬੂਝੈ, ਕੋਈ
ਜਿਸ ਨੂੰ ਕਿਰਪਾ ਕਰੇ ਰਜ਼ਾਈ, ਜਿਹਨੂੰ ਉਹ ਕਿਰਪਾ ਕਰਕੇ ਆਪਣੀ ਰਜ਼ਾ ਵਿੱਚ ਲਿਆਉਂਦਾ ਹੈ, ਆਪਣੇ ਹੁਕਮ ਵਿੱਚ ਲਿਆਉਂਦਾ ਹੈ, ਰਜ਼ਾਏ ਰਜ਼ਾ ਵਿੱਚ ਲਿਆਉਣਾ, ਹੁਕਮ ਵਿੱਚ ਲਿਆਉਣਾ, ਗੁਰੂ ਦੇ ਰਾਹੀਂ, ਗੁਰੂ ਤੋਂ ਬਿਨਾਂ ਨਹੀਂ। ਪਰਮੇਸ਼ਵਰ ਨੇ ਇਹ ਦੁਨੀਆ ਦੀ ਖੇਡ ਬਣਾ ਦਿੱਤੀ ਹੈ, ਉਪਜਣਾ ਵਿਨਸਣਾ ਜੰਮਣਾ ਮਰਨਾ ਆਵਾਗਮਨ ਇੱਕ ਖੇਡ ਬਣਾ ਦਿੱਤੀ ਹੈ। ਹੁਣ ਇਹਦੇ ਵਿੱਚੋਂ ਨਿਕਲਣਾ ਗੁਰੂ ਦੇ ਰਾਹੀਂ ਇੱਕ ਰਸਤਾ ਵੀ ਦੇ ਦਿੱਤਾ, ਇਹ ਨਹੀਂ ਗੁਰੂ ਗੁਰਬਾਣੀ ਕਿਹਨੇ ਦਿੱਤੀ ਹੈ, ਉਹ ਮਾਲਕ ਨੇ ਆਪ ਦਿੱਤੀ ਹੈ, ਇਹ ਰਸਤਾ ਵੀ ਦੇ ਦਿੱਤਾ ਕਿ ਤੂੰ ਇਹਦੇ ਵਿੱਚੋਂ ਕਿਵੇਂ ਨਿਕਲਣਾ ਹੈ। ਹੁਣ ਜਿਹੜਾ ਜੁੜੇਗਾ ਉਹ ਨਿਕਲ ਜਾਏਗਾ, ਉਹਦੀ ਰਜ਼ਾ ਵਿੱਚ ਤੁਰ ਪਏਗਾ, ਜਿਹੜਾ ਨਹੀਂ ਜੁੜੇਗਾ ਉਹ ਫਿਰ ਭਟਕਦਾ ਰਹੇਗਾ, ਉਹ ਭੁੱਲਿਆ ਭਟਕਦਾ ਰਹੇਗਾ, ਉਹਦੇ ਹੁਕਮ ਵਿੱਚ ਕਦੇ ਤੁਰ ਹੀ ਨਹੀਂ ਸਕਦਾ। ਜਿਹਦੇ ਉੱਤੇ ਕਿਰਪਾ ਹੋ ਗਈ ਉਹਨੂੰ ਗੁਰੂ ਦੇ ਸਨਮੁੱਖ ਲਿਆਂਦਾ, ਗੁਰੂ ਦੇ ਰਾਹੀਂ ਫਿਰ ਉਹਨੂੰ ਹੁਕਮ ਮੰਨਣ ਦੀ, ਹੁਕਮ ਸਮਝਣ ਦੀ ਔਰ ਹੁਕਮ ਵਿੱਚ ਚੱਲਣ ਦੀ ਮੱਤ ਆ ਗਈ, ਫਿਰ ਉਹਦੇ ਹੁਕਮ ਵਿੱਚ ਤੁਰਦਾ ਉਹ। ਭਾਵੇਂ ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮ ਹੋਵੇ, ਹਰ ਵੇਲੇ ਉਹਨੇ ਹੁਕਮ ਵਿੱਚ ਤੁਰਨਾ ਹੈ। ਜਨਮ ਹੋਵੇ, ਮਰਨ ਹੋਵੇ, ਉਹਨੇ ਤੁਰਨਾ ਹੁਕਮ 'ਚ ਹੀ ਹੈ। ਇਸ ਲਈ ਗੁਰੂ ਸਾਹਿਬ ਜੀ ਇਸ ਸਲੋਕ ਦੇ ਵਿੱਚ ਕਿਰਪਾ ਕਰਕੇ ਸਾਨੂੰ

ਜੋਗੀ ਉਹ ਹੈ ਅਸਲ ਦੇ ਵਿੱਚ ਜੋਗੀ ਜਿਹਨੇ ਜੁਗਤ ਨੂੰ ਪਾ ਲਿਆ, ਜੁਗਤੀ ਜਿਹਨੇ ਤਰੀਕਾ ਸਮਝ ਲਿਆ। ਤਰੀਕੇ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ। ਜੇ ਪਰਮਾਤਮਾ ਨੇ ਆ ਬੌਡੀ ਬਣਾਈ ਆ, ਤਰੀਕੇ ਨਾਲ ਹੀ ਬਣਾਈ ਹੈ ਨਾ, ਵੀ ਪੈਰ ਕਿੱਦਾਂ ਹੋਣੇ ਆ ਅਤੇ ਹੱਥ ਕਿੱਦਾਂ ਹੋਣੇ ਚਾਹੀਦੇ ਆ, ਅੱਖਾਂ ਨੇ ਅਤੇ ਅੱਖਾਂ ਉੱਤੇ ਪਰਵੱਟੇ ਵੀ ਜ਼ਰੂਰੀ ਨੇ, ਇਸਤਰੀ ਦੇ ਮੁੱਖ 'ਤੇ ਦਾੜਾ ਨਹੀਂ, ਪੁਰਸ਼ ਦੇ ਮੁੱਖ 'ਤੇ ਦਾੜਾ ਹੋਣਾ ਚਾਹੀਦਾ। ਇਹ ਕਿੰਨੀ ਕਮਾਲ ਦਾ ਤਰੀਕਾ, ਜੁਗਤੀ ਬਣਾ ਕੇ ਉਹਨੇ ਤਿਆਰੀ ਕੀਤੀ ਹੈ। ਪਸ਼ੂ ਕਿੱਦਾਂ ਦਾ ਦਿਸਣਾ ਚਾਹੀਦਾ, ਜਾਨਵਰ ਦੀ ਸ਼ਕਲ ਕਿੱਦਾਂ ਦੀ ਹੋਣੀ ਚਾਹੀਦੀ ਹੈ, ਬੰਦੇ ਨੇ ਪਾਣੀ ਪੀਣਾ, ਪਾਣੀ ਕਿੱਦਾਂ ਦਾ ਹੋਣਾ ਚਾਹੀਦਾ, ਇਹਨੇ ਸਾਹ ਲੈਣਾ, ਹਵਾ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇਹਦੇ ਅੰਦਰ ਜਿਹੜਾ ਬਲੱਡ ਹੈ ਉਹ ਕਿੱਦਾਂ ਫਿਲਟਰ ਹੋਣਾ, ਉਹ ਸਾਰਾ ਸਿਸਟਮ ਉਹਨੇ ਬਣਾਇਆ, ਤਰੀਕੇ ਨਾਲ ਬਣਾਇਆ। ਅਸੀਂ ਪਾਣੀ ਵੀ ਪੀ ਰਹੇ ਹਾਂ, ਭੋਜਨ ਵੀ ਖਾ ਰਹੇ ਹਾਂ, ਉਹਨੇ ਕੈਸੀਆਂ ਕੈਸੀਆਂ ਨਾਲੀਆਂ ਅੰਦਰ ਬਣਾਈਆਂ, ਨਾੜੀਆਂ ਬਣਾਤੀਆਂ, ਨਲੀਆਂ ਬਣਾਤੀਆਂ, ਵੀ ਉਹ ਪਚੇਗਾ ਵੀ ਅਤੇ ਪਚ ਕੇ ਬਾਹਰ ਵੀ ਨਿਕਲ ਜਾਏਗਾ। ਉਹ ਪੀਤਾ ਹੋਇਆ ਪਾਣੀ ਤੁਹਾਡੇ ਸਰੀਰ ਨੂੰ ਤਾਕਤ ਵੀ ਦੇਗਾ ਅਤੇ ਜਿਹੜਾ ਮਲ ਹੈ ਉਹ ਵੀ ਨਿਕਲ। ਕੈਸਾ ਸਿਸਟਮ ਬਣਾਤਾ ਤਰੀਕੇ ਦੇ ਨਾਲ, ਜੁਗਤੀ ਨਾਲ, ਕਿ ਬੰਦੇ ਨੇ ਦੋ ਪੈਰਾਂ 'ਤੇ ਤੁਰਨਾ, ਇਹਦੇ ਪੈਰ ਦਾ ਆਕਾਰ ਕਿੱਦਾਂ ਦਾ ਹੋਣਾ ਚਾਹੀਦਾ ਵੀ ਪੂਰੀ ਬੌਡੀ ਦਾ ਬੈਲੈਂਸ ਬਣ ਜਾਏ। ਪਸ਼ੂ ਨੂੰ ਚਾਰ ਪੈਰ ਦੇ ਦਿੱਤੇ ਨੇ, ਵੀ ਉਹ ਚਾਰਾਂ ਨਾਲ ਤੁਰ ਸਕਦਾ, ਦੋ ਨਾਲ ਨਹੀਂ। ਜਾਨਵਰ ਨੂੰ ਇਹ ਦੇਖੋ, ਜਦੋਂ ਅਸੀਂ ਦੇਖਾਂਗੇ ਤਾਂ ਇਹ ਜੁਗਤੀ ਕਿਆ ਕਮਾਲ ਦੀ ਜੁਗਤੀ ਹੈ। ਇੱਕ ਫੁੱਲ ਦੇ ਵਿੱਚ ਕਿੰਨੇ ਰੰਗ ਭਰ ਦਿੱਤੇ, ਕੈਸੀ ਜੁਗਤੀ ਹੈ। ਮਾੜਾ ਜਿਹਾ ਰੰਗ ਵੀ ਇੱਧਰ ਉੱਧਰ ਨਹੀਂ ਹੋਣ ਦਿੱਤਾ। ਜਦੋਂ ਅਸੀਂ ਫੁੱਲ ਦੇਖਦੇ ਹਾਂ, ਫੁੱਲਾਂ ਦੀ ਬਨਾਵਟ ਦੇਖਦੇ ਹਾਂ, ਇਹ ਜੁਗਤੀ ਹੈ। ਹਾਡ ਮਾਸ ਨਾੜੀ ਕੋ ਪਿੰਜਰ, ਹੱਡ ਮਾਸ ਨਾੜੀ ਨੂੰ ਇਕੱਠਾ ਕਰਕੇ ਕੈਸੀ ਜੁਗਤੀ ਬਣਾ। ਜੁਗਤੀ ਤੋਂ ਬਿਨਾਂ ਕੁਛ ਵੀ ਨਹੀਂ ਹੈ। ਜੇ ਅਸੀਂ ਬਿਲਡਿੰਗ ਬਣਾਈ ਤਾਂ ਜੁਗਤੀ ਨਾਲ, ਕੱਪੜਾ ਵੀ ਜੇ ਸੀਤਾ ਦਰਜੀ ਨੇ ਤਾਂ ਜੁਗਤੀ ਦੇ ਨਾਲ, ਇਸ ਕੱਪੜੇ ਦਾ ਮੈਂ ਕੀ ਬਣਾਉਣਾ। ਇਸੇ ਤਰ੍ਹਾਂ ਜੁਗਤੀ ਹੈ, ਜੁਗਤੀ ਤੋਂ ਬਿਨਾਂ ਕੁਛ ਵੀ ਨਹੀਂ ਹੈ। ਭੋਜਨ ਵੀ ਜੁਗਤੀ ਨਾਲ ਤਿਆਰ ਹੁੰਦਾ, ਮਸ਼ੀਨਰੀਆਂ ਚੱਲ ਰਹੀਆਂ, ਇਹ ਸਭ ਜੁਗਤੀ ਨਾਲ, ਤਰੀਕੇ ਨਾਲ ਹੀ ਹੈ ਨਾ। ਔਰ ਜਿੱਥੇ ਤਰੀਕਾ ਹੋਏਗਾ ਉੱਥੇ ਸਲੀਕਾ ਵੀ ਹੋਏਗਾ, ਜਿੱਥੇ ਤਰੀਕਾ ਨਹੀਂ ਹੈ ਉੱਥੇ ਸਲੀਕਾ ਵੀ ਨਹੀਂ ਹੈ। ਕਈ ਵਾਰ ਅਸੀਂ ਬੰਦੇ ਨੂੰ ਕਹਿੰਦੇ ਵੀ ਤੈਨੂੰ ਕੋਈ ਹੈ ਜੀਵਨ ਜਿਉਣ ਦਾ ਸਲੀਕਾ ਹੈ, ਤਰੀਕਾ ਹੈ? ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਮੈਂ ਤੈਨੂੰ ਤਰੀਕਾ ਵੀ ਸਿਖਾਵਾਂ ਅਤੇ ਸਲੀਕਾ ਵੀ ਸਿਖਾਵਾਂ, ਦੋਵੇਂ ਚੀਜ਼ਾਂ ਤੈਨੂੰ ਸਿਖਾ ਦੀਆਂ, ਤੂੰ ਆ ਤਾਂ ਸਹੀ। ਅਸੀਂ ਇੱਥੇ ਇਕੱਲਾ ਮੱਥਾ ਟੇਕਣ ਜੋਗੇ ਨਹੀਂ ਸੀ ਰਹਿਣਾ, ਅਸੀਂ ਇੱਥੇ ਟ੍ਰੇਨਿੰਗ ਲੈਣ ਵਾਸਤੇ ਆਏ ਹਾਂ, ਅਸੀਂ ਇੱਥੇ ਅਭਿਆਸ ਕਰਨ ਲਈ ਆਏ ਹਾਂ, ਇੱਥੇ ਪੜ੍ਹਾਈ ਪੜ੍ਹਨ ਵਾਸਤੇ ਆਏ ਹਾਂ। ਸਿਰਫ ਅਸੀਂ ਮੱਥਾ ਟੇਕਣ ਤੱਕ ਸੀਮਤ ਨਹੀਂ ਰਹਿਣਾ। ਚਲੋ ਜਿਹੜਾ ਟੇਕ ਰਿਹਾ, ਟੇਕਦੇ ਟੇਕਦੇ ਇੱਕ ਦਿਨ ਉਹਨੂੰ ਸਮਝ ਆ ਜਾਏਗੀ ਵੀ ਮੈਂ ਇੱਥੇ ਕਾਹਦੇ ਲਈ ਆਇਆ। ਉਹਨਾਂ ਦਾ ਵੀ ਮੁਬਾਰਕ ਹੈ, ਮਾੜਾ ਨਹੀਂ ਹੈ, ਉਹਨਾਂ ਦਾ ਵੀ ਆਉਣਾ ਮੁਬਾਰਕ ਹੈ। ਕਿਤੇ ਮੱਥਾ ਟੇਕਦੇ ਟੇਕਦੇ ਉਹਨਾਂ ਨੂੰ ਵੀ ਤਰੀਕਾ ਆ ਜਾਏ, ਸਲੀਕਾ ਆ ਜਾਏ। ਤੋ ਗੁਰੂ ਮਹਾਰਾਜ ਜੀ ਕਹਿੰਦੇ ਨੇ ਸੋ ਜੋਗੀ ਜੁਗਤ ਸੋ ਪਾਏ। ਕੌਣ ਜੁਗਤੀ ਪਾਉਂਦਾ? ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ, ਜਿਸ ਨੂੰ ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਗੁਰੂ ਦੇ ਸਨ

0: ਪਰ ਫਿਰ ਸ਼ੁਭ ਗੁਣ ਭਰਪੂਰ ਹੁੰਦੇ ਆ, ਉਹਨੂੰ ਇੱਕ ਵੀ ਅਵਗਣ ਉਹਦੇ ਅੰਦਰ ਬੁਰਿਆਈ ਨਹੀਂ ਹੁੰਦੀ, ਉਹਦੇ ਅੰਦਰ ਜੀਵਨ ਚੰਗਿਆਈਆਂ ਨਾਲ ਭਰ ਜਾਂਦਾ, ਉਹਦੀ ਨਗਰੀ ਚੰਗਿਆਈਆਂ ਨਾਲ ਭਰ ਜਾਂਦੀ ਹੈ। ਸਭ ਕਹਿੰਦੇ ਭੇਖੀ ਯੋਗ ਨਾ ਹੋਏ, ਜਿਹੜੇ ਭੇਖੀ ਹੁੰਦੇ ਨਾ ਦਿਖਾਵਾ ਕਰਨ ਵਾਲੇ, ਜਿਹੜੇ ਦਿਖਾ ਰਹੇ ਆ ਅਸੀਂ ਯੋਗੀ ਹਾਂ, ਉਹਨਾਂ ਕੋਲ ਤੇ ਜੁੜਨ ਦੀ ਯੋਗਤੀ ਵੀ ਨਹੀਂ ਹੁੰਦੀ ਔਰ ਸ਼ੁਭ ਗੁਣਾਂ ਨਾਲ ਨਗਰੀ ਵੀ ਉਹਨਾਂ ਦੀ ਭਰਪੂਰ ਨਹੀਂ। ਉਹਨਾਂ ਅੰਦਰ ਕੀ ਹੁੰਦਾ ਹੈ? ਉਹਨਾਂ ਅੰਦਰ ਸਭ ਅਵਗਣ ਹੀ ਅਵਗਣ ਹੁੰਦੇ ਨੇ, ਬੁਰਿਆਈਆਂ ਹੀ ਬੁਰਿਆਈਆਂ। ਇਸ ਲਈ ਮਹਾਰਾਜ ਕਹਿੰਦੇ ਤਿਸ, ਤਿਸ ਮਤਲਬ ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ, ਸੋ ਜੋਗੀ ਜੋ ਜੁਗਤ ਪਛਾਣ ਹੈ। ਅਸਲ ਜੋਗੀ ਉਹ ਹੈ ਜਿਹਨੇ ਜੁਗਤ ਨੂੰ ਪਛਾਣ ਲਿਆ ਹੈ, ਉਹ ਗੁਰਮੁਖ ਗੁਰੂ ਦੇ ਰਾਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹ ਸਦਾ ਸੁਚੇਤ ਰਹਿੰਦੇ ਆ ਕਿ ਅੰਦਰ ਨਗਰੀ ਜਿਹੜੀ ਸ਼ੁਭ ਗੁਣਾਂ ਨਾਲ ਭਰੀ ਹੋਈ ਹੈ ਨਾ, ਇਹਦੇ 'ਚ ਹੁਣ ਕੋਈ ਅਵਗਣ ਨਾ ਆ ਜਾਏ, ਕੋਈ ਬੁਰਿਆਈ ਨਾ ਆ ਜਾਏ। ਗੁਰਸਿੱਖ ਜੋਗੀ ਜਾਗਦੇ, ਜਿਹੜੀ ਅੱਖਾਂ 'ਚੋਂ ਮੈਂ ਮੈਲ ਦੂਰ ਕੀਤੀ ਹੈ ਦੁਬਾਰਾ ਨਾ ਆ ਜਾਏ, ਕੰਨਾਂ 'ਚ ਫਿਰ ਨਿੰਦਿਆ ਚੁਗਲੀ ਦੀ ਮੈਲ ਨਾ ਆ ਜਾਏ, ਹੱਥ ਫਿਰ ਕਿਤੇ ਮਾੜੇ ਪਾਸੇ ਨਾ ਲੱਗ ਜਾਣ, ਪੈਰ ਕਿਤੇ ਮਾੜੇ ਪਾਸੇ ਨਾ ਤੁਰ ਪੈਣ। ਉਹ ਸਦਾ ਜਾਗਦੇ ਆ ਜੋਗੀ, ਸੁਚੇਤ ਰਹਿੰਦੇ ਆ ਕਿ ਮਸਾਂ ਮਸਾਂ 'ਤੇ ਅੰਦਰੋਂ ਬੁਰਿਆਈਆਂ ਕੱਢੀਆਂ ਨੇ, ਇਹ ਦੁਬਾਰਾ ਨਾ ਆ ਜਾਣ। ਅਤੇ ਜੇ ਇਸ ਨਗਰੀ ਦਾ ਰਾਜਾ ਸੌਂ ਗਿਆ ਤਾਂ ਫਿਰ ਤਾਂ ਅੰਦਰ ਸਭ ਕੁਛ ਹੈ। ਅੱਜ ਅਸੀਂ ਦੇਖ ਰਹੇ ਹਾਂ ਨਾ ਸਮਾਜ ਵਿੱਚ, ਅਸੀਂ ਕਹਿੰਦੇ ਜੀ ਸ਼ਰਾਰਤੀ ਅਨਸਰ ਆ ਗਏ, ਆ ਚੋਰ ਆ ਗਏ, ਇਹ ਨਸ਼ੇ ਵੰਡਣ ਵਾਲੇ ਆ ਗਏ। ਇਹ ਕਿੱਦਾਂ ਆ ਗਏ? ਕਿਉਂਕਿ ਉਸ ਨਗਰੀ ਦਾ ਰਾਜਾ ਹੀ ਸੁੱਤਾ ਪਿਆ ਹੈ। ਜੇ ਉਹ ਸੁਚੇਤ ਹੁੰਦਾ ਤਾਂ ਸਖਤ ਪਹਿਰੇ ਲਾਏ ਹੁੰਦੇ ਚਾਰੇ ਪਾਸੇ, ਅਤੇ ਫਿਰ ਕਿਸ ਤਰ੍ਹਾਂ ਕੋਈ ਨਸ਼ਾ ਅੰਦਰ ਆ ਜਾਂਦਾ, ਬੁਰਿਆਈ ਅੰਦਰ ਆ ਜਾਂਦੀ, ਵਿਕਾਰ ਅੰਦਰ ਆ ਜਾਂਦਾ, ਕੋਈ ਚੋਰ ਠੱਗ ਕਿੱਦਾਂ ਆ ਜਾਂਦਾ। ਇਹ ਸਾਡੀ ਨਗਰੀ ਦਾ ਰਾਜਾ ਪਤਾ ਕੌਣ ਹੈ? ਮਨ। ਅਤੇ ਮਨ ਸੌ ਗਿਆ ਅਤੇ ਨਗਰੀ ਅੰਦਰ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਉਹਨਾਂ ਨੇ ਸਭ ਕੁਝ ਲੁੱਟ ਲਿਆ। ਅਤੇ ਜੇ ਮਨ ਰਾਜਾ ਜਾਗਦਾ ਹੁੰਦਾ ਫਿਰ ਇਸ ਦੇਹੀ ਅੰਦਰ ਪੰਜ ਚੋਰ ਨਹੀਂ ਸੀ ਆਉਣੇ, ਇਸ ਦੇਹੀ ਅੰਦਰ ਪੰਜ ਗੁਣ ਆਉਣੇ ਸੀ। ਸਤ ਸੰਤੋਖ ਦਇਆ ਧਰਮ ਖਿਮਾ ਅੰਦਰ ਆਉਣਾ ਸੀ, ਪਰ ਕੀ ਹੋਇਆ? ਕਾਮ ਕ੍ਰੋਧ ਲੋ ਮੋਹੰਕਾਰ ਆ ਗਿਆ ਅੰਦਰ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਸਭ ਕਹਿੰਦੇ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਉਹਦੀ ਨਗਰੀ 'ਚ ਸਾਰੇ ਸ਼ੁਭ ਗੁਣ ਵੱਸਦੇ ਆ। ਭੇਖੀ ਦੀ ਨਹੀਂ, ਭੇਖੀ ਕੋਲ ਤਾਂ ਜੋਗ ਵੀ ਨਹੀਂ ਹੈ, ਜੋਗ ਜੁੜਨ ਵਾਲੀ ਜੁਗਤੀ ਵੀ ਨਹੀਂ ਹੈ, ਉਹ ਤਾਂ ਦਿਖਾਵਾ ਕਰ ਰਿਹਾ ਕੇਵਲ। ਭੇਖੀ ਜੋਗ ਨਾ ਹੋਏ, ਜਿਹੜਾ ਬਾਹਰੋਂ ਦਿਖਾਵਾ ਕਰਨ ਵਾਲਾ ਹੈ ਉਹਦੇ ਕੋਲ ਜੋਗ ਮਤ ਨਹੀਂ ਹੁੰਦੀ ਹੈ, ਇਸ ਲਈ ਉਹਦੀ ਨਗਰੀ ਅੰਦਰੋਂ ਅਵਗਣਾਂ ਬੁਰਿਆਈਆਂ ਦੇ ਨਾਲ ਭਰੀ ਹੁੰਦੀ ਹੈ।
1: ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ।
0: ਸਭ ਕਹਿੰਦੇ ਮੈਂ ਦੇਖ ਰਿਹਾ ਬਾਹਰੋਂ ਜੋਗੀ ਹੋਈ ਜੋਗੀ ਦਿਸਦੇ ਆ, ਹਰ ਧਰਮ ਵਰਗ ਦੇ ਲੋਕ ਆਪਣੇ ਆਪ ਨੂੰ ਜੋਗੀ ਹੋਈ ਦੱਸਦੇ ਆ, ਪਰ ਜਦੋਂ ਮੈਂ ਅੰਦਰ ਦੇਖਦਾ ਐਸਾ ਵਿਰਲਾ ਕੋ ਜੋਗੀ, ਐਸਾ ਜਿੱਦਾਂ ਦਾ ਮੈਨੂੰ ਸਮਝ ਆਇਆ ਇੱਦਾਂ ਦਾ ਜੋਗੀ ਵਿਰਲਾ ਹੀ ਹੈ, ਜੁੜਿਆ ਹੋਇਆ ਵਿਰਲਾ ਹੀ ਹੈ। ਨਾਨਕ ਗੁਰੂ ਅਮਰਦਾਸ ਮਹਾਰਾਜ, ਐਸਾ ਵਿਰਲਾ ਕੋ ਜੋਗੀ, ਕੋ ਮਤਲਬ ਕੋਈ, ਜਿਸ ਘੱਟ ਜਿਹਦੇ ਹਿਰਦੇ ਅੰਦਰ ਪ੍ਰਗਟ ਹੋਏ, ਉਹ ਜੋਗੀਆਂ ਦਾ ਜੋਗੀ ਪ੍ਰਗਟ ਹੋ ਗਿਆ, ਜਿਹਦੇ ਅੰਦਰ ਪਰਮੇਸ਼ਵਰ ਪ੍ਰਗਟ ਹੋ ਗਿਆ, ਅਕਾਲ ਪੁਰਖ ਪ੍ਰਗਟ, ਅੰਦਰੋਂ ਹੀ ਪ੍ਰਗਟ ਹੋਣਾ ਨਾ, ਉਹ ਤਾਂ ਅੰਦਰ ਹੀ ਹੈ, ਬਾਹਰੋਂ ਥੋੜ੍ਹੀ ਉੱਤਰ ਕੇ ਅੰਦਰ ਆਉਣਾ, ਉਹਨੇ ਅੰਦਰ ਹੀ ਬੈਠਾ ਹੋਇਆ, ਅੰਦਰੋਂ ਹੀ ਪ੍ਰਗਟ ਹੋਣਾ। ਜਿਹਦੇ ਅੰਦਰ ਪ੍ਰਗਟ ਹੋ ਗਿਆ ਉਹ ਜੋਗੀ। ਬਾਰਾਂ ਮਾਹਾਂ ਦਾ ਪਾਠ ਸਾਨੂੰ ਜੋਗੀ ਬਣਨ ਲਈ ਦਿੱਤਾ ਸੀ, ਬਾਰਾਂ ਮਾਹਾਂ ਦਾ ਪਾਠ ਸਿਰਫ ਮਹੀਨੇ ਦਾ ਨਾਮ ਸੁਣਨ ਲਈ ਨਹੀਂ ਸੀ ਦਿੱਤਾ, ਬਾਰਾਂ ਮਾਹਾਂ ਦਾ ਪਾਠ ਕੇਵਲ ਬਾਹਰ ਦੇ ਰੀਤੀ ਰਿਵਾਜ ਰਸਮਾਂ ਧਾਰਮਿਕ ਨਿਭਾਉਣ ਵਾਸਤੇ ਨਹੀਂ ਸੀ ਦਿੱਤਾ, 12 ਮਾਹਾਂ ਦਾ ਪਾਠ ਜੋਗੀ ਬਣਨ ਲਈ ਦਿੱਤਾ ਸੀ। ਕਈਆਂ ਦੇ ਨਿਤਨੇਮ ਦੇ ਵਿੱਚ ਅਸੀਂ ਆਪਣੇ ਆਪਣੇ ਜੀਵਨ 'ਚ ਦੇਖੋ, ਕੋਈ ਇਕੱਲਾ ਜਪਜੀ ਸਾਹਿਬ ਦਾ ਹੀ ਪਾਠ ਕਰਦਾ, ਕੋਈ ਸੰਪੂਰਨ ਨਿਤਨੇਮ ਕਰਦਾ, ਕੋਈ ਉਹਦੇ ਨਾਲ ਨਾਲ ਰੋਜ਼ 2-4 ਜਿੰਨੇ ਵੀ ਹੋਣ ਆਸਾ ਕੀ ਵਾਰ ਦੇ ਬਾਣੀ ਦੇ ਛੱਕੇ ਜਿਹੜੇ ਆ ਉਹ ਬਾਣੀ ਦਾ ਪਾਠ ਕਰਦਾ, ਕੋਈ ਸਹਿਜ ਪਾਠ ਕਰਦਾ, ਕੋਈ ਸੁਖਮਨੀ ਸਾਹਿਬ ਕਰਦਾ, ਔਰ ਕਈ ਐਸੀਆਂ ਰੂਹਾਂ ਨੇ ਜਿਹੜੇ ਰੋਜ਼ 12 ਮਾਹ ਦਾ ਪਾਠ ਕਰਦੀਆਂ ਨੇ, ਡੇਲੀ ਰੋਜ਼ ਉਹਨਾਂ ਨੇ 12 ਮਾਹ ਦਾ ਪਾਠ ਕਰਨਾ ਹੀ ਕਰਨਾ ਹੈ। ਔਰ ਕਈ ਉਹ ਨੇ ਜਿਹੜੇ ਮਹੀਨੇ ਬਾਅਦ ਸਿਰਫ ਨਾਮ ਹੀ ਸੁਣਨ ਆਏ ਆ, ਵੀ ਨਾਮ ਪਤਾ ਲੱਗ ਜਾਵੇ ਵੀ ਅੱਜ ਮਹੀਨਾ ਕਿਹੜਾ ਚੜਿਆ। ਸਮਝ ਲਿਓ, 12 ਮਾਹਾਂ ਦਾ ਪਾਠ ਜੋਗੀ ਬਣਨ ਵਾਸਤੇ ਹੈ। ਅਸੀਂ ਜੋਗੀ ਬਣਨਾ ਚਾਹੁੰਦੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆ ਮੇਲੋ ਰਾਮ ਦਾ ਅਰਥ ਕੀ ਹੈ? ਜੋਗੀ ਬਣਨਾ। ਮੈਂ ਥਾਂ ਥਾਂ 'ਤੇ ਭਟਕਤ ਕੇ ਦੇਖ ਲਿਆ, ਮੈਨੂੰ ਇੱਦਾਂ ਦਾ ਕੋਈ ਜੋਗੀ ਮਿਲਿਆ ਹੀ ਨਹੀਂ, ਇਸ ਲਈ ਤੁਹਾਡੇ ਦਰ 'ਤੇ ਆਇਆ। ਕਰ ਕਿਰਪਾ ਮੇਲੋ ਰਾਮ। 4 ਕੁੰਟ ਦੈ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਹਿਬ। ਹਾਂ, ਜਿਸ ਦਿਨ ਅਸੀਂ ਇੱਕ ਇੱਕ ਲੈਸਨ ਕਮਾਉਂਦੇ ਹਾਂ ਜੁਗਤੀ ਚੇਤ ਤੋਂ ਲੈ ਕੇ, ਅਸੀਂ ਉਹ ਜੁਗਤੀ ਸਮਝਦੇ ਗਏ, ਫਿਰ ਇੱਕ ਦਿਨ ਕੀ ਹੋਇਆ? ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ। ਹਰ ਸੱਜਣ ਪ੍ਰਗਟੇ, ਆਹ ਹੈ ਜੋਗੀ। ਜਿੱਦਣ ਪ੍ਰਗਟ ਹੋ ਗਿਆ ਉਦਨ ਅਸੀਂ ਜੋਗੀ ਬਣ ਗਏ। ਉਸ ਦਿਨ ਸਾਡਾ 12 ਮਾਹ ਦਾ ਪਾਠ ਕੀਤਾ ਸਫਲ ਹੋ ਗਿਆ। ਉਹਨੂੰ ਪ੍ਰਗਟ ਕਰਨ ਲਈ ਚੇਤ ਦੇ ਮਹੀਨੇ ਦਾ ਸ਼ਬਦ ਪੜ੍ਹਨਾ ਹੈ, ਉਹਨੂੰ ਪ੍ਰਗਟ ਕਰਨ ਲਈ ਵੈਸਾਖ ਦਾ ਸ਼ਬਦ ਪੜ੍ਹਨਾ ਹੈ, ਉਹਨੂੰ ਪ੍ਰਗਟ ਕਰਨ ਲਈ ਅਸੀਂ ਜੇਠ ਹਾੜ ਦਾ ਸ਼ਬਦ ਪੜ੍ਹਨਾ ਹੈ, ਉਹਨੂੰ ਪ੍ਰਗਟ ਕਰਨ ਲਈ ਵੀ ਇੱਕ ਦਿਨ ਪ੍ਰਗਟ ਹੋ ਜਾਏ। ਜਿੱਦਣ ਪ੍ਰਗਟ ਹੋ ਗਿਆ ਉਹ ਜੋਗੀ ਬਣ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਐਸਾ ਵਿਰਲਾ ਕੋ ਜੋਗੀ ਜਿਸ ਘੱਟ ਪ੍ਰਗਟ ਹੋਏ। ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਉਹ ਅੰਦਰੋਂ ਪ੍ਰਗਟ ਹੋ ਗਿਆ, ਐਸਾ ਵਿਰਲਾ ਕੋ ਜੋਗੀ। ਉਹ ਵਿਰਲੇ ਨੇ ਐਸੇ ਜੋਗੀ ਜਿਹਨਾਂ ਅੰਦਰ ਉਹ ਪ੍ਰਗਟ ਹੋ ਗਿਆ, ਅਤੇ ਜਿਹਨੇ ਅੰਦਰੋਂ ਆਤਮਕ ਤਲ 'ਤੇ। ਜਾਂ ਜੋਗੀ ਦਾ ਮਤਲਬ ਹੈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹਦੀ ਜੋਤ ਵਿੱਚ ਜੋਤ ਰਲ ਗਈ, ਜੋਤ ਵਿੱਚ ਜੋਤ ਸਮਾ ਗਈ, ਉਹ ਜੋਗੀਆਂ ਦਾ ਜਿਹੜਾ ਜੋਗੀ ਸੀ ਉਹਦੇ ਨਾਲ ਜੁੜ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਦੋ ਸਲੋਕਾਂ ਦੇ ਰਾਹੀਂ ਸਾਨੂੰ ਸਮਝਾਉਣ

ਗੱਲ ਕਲੀਅਰ ਹੋ ਗਈ ਨਾ। ਜਿਹੜਾ ਜੋਗੀ ਬਣ ਗਿਆ ਹੁਣ ਉਹਨੂੰ ਕੀ ਸਮਝ ਆਈ? ਇਹ ਸਾਰ ਹੈ, ਇਹ ਵਾਰ ਦਾ ਨਿਚੋੜ ਹੈ। ਅੱਜ ਇੱਥੇ ਵਾਰ ਦੀ ਸੰਪੂਰਨਤਾ ਵੀ ਹੋਣੀ ਹੈ। ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਵਾਰ ਆਰੰਭ ਹੋਈ ਸੀ, ਇਹਦੀ ਅੱਜ ਇੱਥੇ ਸੰਪੂਰਨਤਾ ਵੀ ਹੈ। ਇਸ ਲਈ ਮਹਾਰਾਜ ਨੇ ਬਾਅਦ ਵਿੱਚ ਲਿਖ ਦਿੱਤਾ ਸ਼ੁੱਧ। ਸ਼ੁੱਧ ਮਤਲਬ ਇਹਦੀ ਸੁਧਾਈ ਕੀਤੀ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਸਰ ਦੇ ਅਸਥਾਨ 'ਤੇ ਬਾਣੀ ਲਿਖਵਾ ਰਹੇ ਆ ਨਾ ਭਾਈ ਗੁਰਦਾਸ ਜੀ ਪਾਸੋਂ, ਉੱਥੇ ਕਿਤੇ ਕਿਤੇ ਕੋਈ ਹੋਏਗੀ ਮਿਹਰਬਾਨ ਵਾਲੀ ਬਾਣੀ ਦੀ ਮਿਲਾਵਟ, ਇਹ ਉਹ ਮਹਾਰਾਜ ਨੇ ਦੂਰ ਕਰਕੇ ਇਹਨੂੰ ਬਿਲਕੁਲ ਸ਼ੁੱਧ ਕਰਤਾ। ਹੁਣ ਇਹਦੇ 'ਚ ਇੱਕ ਅੱਖਰ ਦੀ ਵੀ ਮਿਲਾਵਟ ਨਹੀਂ ਹੈ, ਬਿਲਕੁਲ ਸ਼ੁੱਧ ਹੈ। ਜਾਂ ਕਹਿ ਲਓ ਕਿ ਜਿਹੜਾ ਇਸ ਜੋਗੀ ਬਣ ਗਿਆ ਉਹ ਅੰਦਰੋਂ ਸ਼ੁੱਧ ਹੋ ਗਿਆ, ਉਹ ਪਵਿੱਤਰ ਹੋ ਗਿਆ। ਇਹ ਸ਼ੁੱਧ ਜੀਵਨ ਵਾਲਿਆਂ ਦੀ ਵਿਚਾਰ ਹੈ, ਇਹ ਮੈਲੇ ਜੀਵਨ ਵਾਲਿਆਂ ਦੀ ਵਿਚਾਰ ਨਹੀਂ ਹੈ। ਹੁਣ ਜਿਹੜਾ ਸਤਿਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ ਜੋਗੀ ਬਣ ਗਿਆ, ਜਿਹਨੇ ਜੁਗਤ ਸਿੱਖ ਕੇ ਜੋਗੀ ਬਣਨਾ ਕੀਤਾ, ਉਹਨੂੰ ਹੁਣ ਕੀ ਸਮਝ ਆਈ? ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਉਹਨੂੰ ਇਹ ਸਮਝ ਆ ਗਈ ਵੀ ਤੂੰ ਤਾਂ ਜੋਗੀਆਂ ਦਾ ਵੀ ਜੋਗੀ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਵੀ ਅੱਜ ਮੈਂ ਦੁਨੀਆਂ ਦੇ ਸਭ ਤੋਂ ਵੱਡੇ ਜੋਗੀ ਨਾਲ ਜੁੜ ਗਿਆ, ਜਿਸ ਤੋਂ ਵੱਡਾ ਜੋਗੀ ਕੋਈ ਨਹੀਂ, ਜਿਹੜਾ ਸਦਾ ਰਹਿਣ ਵਾਲਾ ਹੈ। ਚਲੋ ਗੋਰਖਨਾਥ ਨੂੰ ਲੋਕ ਮੰਨਦੇ ਆ, ਜੋਗੀ ਵੀ ਸਾਡਾ ਗੁਰੂ ਹੈ, ਪਰ ਕਿੱਥੇ ਹੈ ਉਹ? ਦਿਸਦਾ ਅੱਜ? ਜਿਹੜਾ ਜੋਗੀਆਂ ਅੰਦਰ ਜੋਗੀ ਹੈ ਉਹ ਤੇ ਸਦਾ ਸਲਾਮਤ ਹੈ, ਉਹ ਤੇ ਸਦਾ ਸਲਾਮਤ ਹੈ। ਜੇ ਅਸੀਂ ਗੁਰੂ ਨਾਲ ਵੀ ਜੁੜੇ ਹਾਂ, ਗੁਰੂ ਤਾਂ ਅੱਜ ਪ੍ਰਤੱਖ ਪ੍ਰਗਟ ਹੈ, ਗੁਰੂ ਤਾਂ ਅੱਜ ਵੀ ਬੋਲ ਰਿਹਾ, ਪਰ ਗੋਰਖਨਾਥ ਕਿੱਥੇ ਬੋਲਦਾ ਹੈ? ਗੋਰਖਨਾਥ ਕਿੱਥੇ ਸੁਣਾਈ ਦਿੰਦਾ ਹੈ? ਜਿੱਥੇ ਗੋਰਖਨਾਥ ਹੁੰਦਾ ਸੀ ਉੱਥੇ ਅੱਜ ਨਾਨਕ ਮਤਾ ਹੋਇਆ ਪਿਆ, ਕਿਉਂਕਿ ਉੱਥੇ ਨਾਨਕ ਜੀ ਦੀ ਮੱਤ ਵਰਤ ਗਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਹੁਣ ਇਸ ਦਾ ਨਿਚੋੜ ਦੱਸਦੇ ਆ ਵੀ ਜਿਹੜਾ ਜੁੜ ਗਿਆ, ਜਿਹੜਾ ਉਸ ਜੋਗੀ ਨਾਲ ਜੁੜ ਕੇ ਜੋਗੀ ਬਣ ਗਿਆ, ਉਹ ਇੱਕੋ ਹੀ ਗੱਲ ਕਹਿੰਦਾ ਹੈ ਕਿ ਜੋਗੀਆਂ ਅੰਦਰ ਜੋਗੀ, ਤੂੰ ਸਾਰਿਆਂ ਦੇ ਵਿੱਚ ਬੈਠਾ ਹੋਇਆ ਸਭ ਤੋਂ ਵੱਡਾ ਜੋਗੀ ਹੈ, ਤੂੰ ਹੀ ਸਾਰਿਆਂ ਵਿੱਚ ਬੈਠ ਕੇ ਇਹ ਰਸ ਭੋਗਣ ਵਾਲਾ ਹੈ, ਤੇਰੇ ਤੋਂ ਬਿਨਾਂ ਹੁਣ ਹੋਰ ਕੁਛ ਵੀ ਨਹੀਂ ਹੈ। ਇਹ ਹੈ ਇਸ ਵਾਰ ਦਾ ਸਾਰ, ਇਹਦਾ ਨਿਚੋੜ, ਇਹ ਜੁੜੇ ਹੋਏ ਦੀ ਅਵਸਥਾ ਹੈ। ਪਹਿਲਾਂ ਹੀ ਫਿਰ ਬਿਆਨ ਕਰ ਦੇਵਾਂ, ਇਹ ਮੂਰਖ ਨੂੰ ਸਮਝ ਨਹੀਂ ਆਏਗੀ, ਇਹ ਮਨਮੁੱਖ ਨੂੰ ਸਮਝ ਨਹੀਂ ਆਏਗੀ, ਇਹ ਸਾਕਤ ਨੂੰ ਸਮਝ ਨਹੀਂ ਆਏਗੀ, ਕਿਉਂਕਿ ਇਹ ਵਿਚਾਰ ਹੈ ਜੁੜੇ ਹੋਏ ਜੋਗੀ ਦੀ, ਇਹ ਹੈ ਗੁਰਮੁਖ ਦੀ ਵਿਚਾਰ। ਆਪੇ ਜਨ ਤੇ ਉਪਾਏ ਹਨ ਆਪੇ ਆਧਾਰ। ਹੁਣ ਉਹ ਜੋ ਜੁੜਿਆ ਹੋਇਆ ਉਹ ਸੰਸਾਰ ਨਹੀਂ ਨਿਰੰਕਾਰ ਦੇਖ ਰਿਹਾ, ਹੁਣ ਉਹ ਜੈ ਜੈ ਵੇਖੋ ਤੈਂ ਹਜ਼ੂਰ, ਜਿੱਧਰ ਦੇਖਾਂ ਤੂੰ ਹੀ ਤੂੰ ਹੈ। ਹੁਣ ਆਮੋ ਸਾਹਮਣੇ ਗੱਲ ਹੋ ਰਹੀ ਹੈ ਵੀ ਤੂੰ ਆਪੇ ਹੀ ਜੀਆਂ ਜੰਤ ਪੈਦਾ ਕਰਨ ਵਾਲਾ ਹੈ, ਕਿ ਜਿੰਨੇ ਵੀ ਜੀਆ ਜੰਤ ਨੇ ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੂੰ ਆਪ ਹੈ, ਔਰ ਆਪੇ ਆਧਾਰ, ਸਾਰਿਆਂ ਨੂੰ ਆਧਾਰ ਦੇਣ ਵਾਲਾ ਵੀ ਤੂੰ ਆਪ ਹੈ। ਮੈਂ ਤਾਂ ਐਵੇਂ ਡੋਲੀ ਜਾਂਦਾ ਸੀ, ਮੈਂ ਐਵੇਂ ਡਾਵਾਂ, ਜਿੰਨਾ ਚਿਰ ਮੈਨੂੰ ਜੋਗ ਜੁਗਤ ਨਹੀਂ ਸੀ ਮਿਲੀ ਮੈਂ ਡੋਲ ਰਿਹਾ ਸੀ, ਘਬਰਾ ਰਿਹਾ ਸੀ, ਫਿਕਰ ਵਿੱਚ ਸੀ, ਚਿੰਤਾ 'ਚ ਸੀ, ਡਿਪਰੈਸ਼ਨ 'ਚ ਸੀ, ਪਰ ਜਦੋਂ ਜੁੜ ਗਿਆ ਹੁਣ ਮੈਨੂੰ ਕਾਹਦਾ ਫਿਕਰ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਪੈਦਾ ਕੀਤਾ ਉਹ ਸਹਾਰਾ ਵੀ ਦਿੰਦਾ ਹੈ, ਆਸਰਾ ਵੀ ਦਿੰਦਾ ਹੈ। ਹੁਣ ਪਤਾ ਲੱਗਾ, ਐਸਾ ਵਿਰਲਾ ਕੋ ਜੋਗੀ ਜਿਸ ਘੱਟ ਪ੍ਰਗਟ ਹੋਏ, ਜਿਹਦੇ ਅੰਦਰ ਪ੍ਰਗਟ ਹੋਇਆ ਉਹ ਫਿਰ ਮੁੱਖੋਂ ਕਹਿੰਦਾ ਆਪੇ ਜਨ ਤੇ ਉਪਾਏ ਹਨ ਆਪੇ ਆਧਾਰ। ਹੇ ਵਾਹਿਗੁਰੂ, ਤੂੰ ਆਪ ਹੀ ਸਾਰੇ ਜੀਆਂ ਜੰਤ ਪੈਦਾ ਕਰਨ ਵਾਲਾ, ਉਹਨਾਂ ਸਾਰਿਆਂ ਨੂੰ ਸਹਾਰਾ ਆਸਰਾ ਦੇਣ ਵਾਲਾ।

ਸਾਰੇ ਪਰਿਵਾਰ ਦੇ ਵਿੱਚ ਵੀ ਤੂੰ ਆਪ ਹੈ। ਮੈਂ ਹਰ ਥਾਂ 'ਤੇ ਹੁਣ ਤੈਨੂੰ ਮਹਿਸੂਸ ਕਰ ਰਿਹਾ, ਤੈਨੂੰ ਦੇਖ ਰਿਹਾ, ਕਿਉਂਕਿ ਪ੍ਰਗਟ ਹੋ ਗਿਆ ਨਾ। ਇਕਾਂਤ ਵਿੱਚ ਵੀ ਜੇ ਮੈਂ ਦੇਖਾਂ ਤਾਂ ਤੂੰ, ਅਤੇ ਜੇ ਮੈਂ ਵੱਡੇ ਪਰਿਵਾਰ ਰੂਪ 'ਚ ਸੰਸਾਰ ਰੂਪ 'ਚ ਦੇਖਾਂ ਤਾਂ ਤੂੰ ਆਪ ਹੀ ਸਭਨੀ ਥਾਂ

ਮਨ ਹਰ ਨਾਨਕ ਦੇ ਕੱਕੇ ਨੂੰ ਔਂਕੜ ਆਪ ਖੁਦ ਗੁਰੂ ਰਾਮਦਾਸ ਮਹਾਰਾਜ ਮੰਗ ਰਹੇ ਨੇ। ਕਹਿੰਦੇ ਨੇ ਮੈਂ ਵੀ ਦਾਨ ਮੰਗਦਾ ਹਾਂ ਹਰ ਸੰਤਾਂ ਰਹੇ ਨਾਰ। ਇਹ ਵਾਹਿਗੁਰੂ ਜੀ ਜਿਹੜੇ ਤੇਰੇ ਸੰਤ ਜਨ ਜੋਗੀ ਨੇ ਨਾ ਇਹਨਾਂ ਦੇ ਚਰਨਾਂ ਦੀ ਧੂੜ ਦੇ ਦੇ, ਮੈਨੂੰ ਵੀ ਕਿਤੇ ਜੁੜਨਾ ਆ ਜਾਏ। ਮੈਂ ਬਾਹਰ ਦੇ ਜੋਗੀਆਂ ਦੀ ਧੂੜ ਨਹੀਂ ਲੈਣੀ, ਜਿਹੜੇ ਕੰਨਾਂ 'ਚ ਮੁੰਦਰਾਂ ਪਾਈ ਬੈਠੇ ਆ ਤੇ ਭੂਤੀਆਂ ਤੇ ਧੂਣੀਆਂ ਬਾਲ ਕੇ ਬੈਠੇ, ਮੈਨੂੰ ਇਹਨਾਂ ਦੀ ਧੂੜ ਨਹੀਂ, ਮੈਨੂੰ ਉਹਨਾਂ ਦੀ ਧੂੜ ਚਾਹੀਦੀ ਹੈ। ਸੋ ਜੋਗੀ ਜੁਗਤ ਸੋ ਪਾਏ ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਮੈਨੂੰ ਉਹ ਧੂੜ ਦੇ ਦਿਓ, ਉਹਨਾਂ ਦੀ ਸੰਗਤ ਦੇ ਦਿਓ, ਧੂੜ ਮਤਲਬ ਸੰਗਤ ਦੇ ਦਿਓ, ਤਾਂ ਕਿ ਮੈਨੂੰ ਜੋਗੀ ਬਣ। ਹੁਣ ਜਿੱਦਾਂ ਦੀ ਸੰਗਤ ਹੋਏਗੀ ਰੰਗਤ ਤੇ ਉੱਦਾਂ ਦੀ ਆਏਗੀ ਨਾ। ਤੁਸੀਂ ਬਾਹਰ ਦੇ ਜੋਗੀਆਂ ਦੀ ਸੰਗਤ ਕਰ ਲਓ, ਪੰਜਵੇਂ ਦਿਨ ਤੁਸੀਂ ਵੀ ਮੋਰ ਦਾ ਖੰਭ ਸਿਰ ਤੇ ਲਾ ਕੇ ਤੇ ਹੱਥ 'ਤੇ ਟੱਲੀ ਪਕੜ ਕੇ ਘੁੰਮਦੇ ਨਜ਼ਰ ਆਓਗੇ। ਜੇ ਬਾਹਰ ਦੀ ਕਿਤੇ ਚਾਰ ਦਿਨ ਸੰਗਤ ਜੋਗੀਆਂ ਦੀ ਕਰ ਲਈ ਨਾ, ਫਿਰ ਭੂਤੀ ਮਲ ਕੇ ਤੇ ਧੂਣੀ ਬਾਲ ਕੇ ਬੈਠੇ ਦਿਸਦੇ ਨਜ਼ਰ ਆਓਗੇ। ਪਰ ਜੇ ਜੁੜਿਆ ਹੋਇਆ ਗੁਰਮੁਖਾਂ ਦੀ ਸੰਗਤ ਕਰ ਲਓਗੇ ਫਿਰ ਤੁਸੀਂ ਬੰਦਗੀ ਕਰਦੇ ਨਜ਼ਰ ਆਓਗੇ, ਭਗਤੀ ਕਰਦੇ ਨਜ਼ਰ ਆਓਗੇ, ਫਿਰ ਤੁਸੀਂ ਸਿਮਰਨ ਕਰਦੇ ਨਜ਼ਰ ਆਓਗੇ। ਜੈਸੀ ਸੰਗਤ ਵੈਸੀ ਰੰਗਤ। ਇਸ ਲਈ ਮਹਾਰਾਜ ਜੀ ਕਹਿੰਦੇ ਆ ਨਾਨਕ ਮੰਗੈ ਦਾਨ, ਮੈਨੂੰ ਹੁਣ ਆਹ ਦਾਨ ਚਾਹੀਦਾ, ਆਹ ਖੈਰ ਚਾਹੀਦੀ ਹੈ। ਸੰਤਾਂ ਰਹਿਨਾਰ, ਮੈਨੂੰ ਜੁੜਿਆਂ ਹੋਇਆਂ ਜੋਗੀਆਂ ਗੁਰਮੁਖਾਂ ਇਹਨਾਂ ਦੇ ਚਰਨਾਂ ਦੀ ਧੂੜ ਦੇ ਦਿਓ, ਆਹ ਮੈਂ

ਮੈਨੂੰ ਹੋਰ ਕੋਈ ਸੁੱਝਦਾ ਨਹੀਂ ਮੈਂ ਮੰਗਾਂ ਕਿੱਥੇ, ਕਿਉਂਕਿ ਸਮਝ ਆ ਗਈ ਦੱਦਾ ਦਾਤਾ ਏਕ ਹੈ, ਸਮਝ ਆ ਗਈ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ, ਪਤਾ ਲੱਗ ਗਿਆ ਵੀ ਦਾਤਾਰ ਤਾਂ ਇੱਕੋ ਹੀ ਹੈ, ਹੁਣ ਮੈਨੂੰ ਹੋਰ ਕੋਈ ਨਹੀਂ ਸੁੱਝਦਾ, ਮੈਨੂੰ ਥਾਂ ਥਾਂ ਜਾ ਕੇ ਮੰਗਣ ਦੀ ਲੋੜ ਨਹੀਂ ਹੈ, ਹੋਰ ਦਾਤਾਰ ਨਾ ਸੁੱਝਈ, ਮੈਨੂੰ ਨਹੀਂ ਸੁੱਝਦਾ, ਮੇਰੇ ਅੰਦਰ ਕੋਈ ਹੋਰ ਦੂਜੇ ਦਾ ਖਿਆਲ ਵੀ ਨਹੀਂ ਆਉਂਦਾ, ਤੂੰ ਦੇਵਨਹਾਰ ਤੂੰ ਇਹ ਦਾਤਾਂ ਦੇਣ ਵਾਲਾ ਦਾਤਾਰ ਹੈ, ਭਾਵੇਂ ਕਿਸੇ ਵੀ ਰੂਪ ਵਿੱਚ ਹੈ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਇਹ ਜ਼ਿੰਦਗੀ ਵੀ ਤੇਰੀ ਦਿੱਤੀ ਹੈ, ਇਹ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਰ, ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ, ਤੂੰ ਸਭ ਤੋਂ ਵੱਡਾ ਦਾਤਾਰ ਹੈ, ਇਸ ਲਈ ਮੈਂ ਇਹ ਦਾਨ ਇਹ ਖੈਰ ਮੰਗਦਾ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਜੋਗੀਆਂ ਦੇ ਦੀ ਸੰਗਤ ਦੇ ਦਿਓ, ਤਾਂ ਕਿ ਮੈਂ ਜੁੜਿਆ ਹੋਇਆਂ ਦੀ, ਜਿਨ੍ਹਾਂ ਨੇ ਸ਼ਬਦ ਨਾਲ ਸੁਰਤ ਨੂੰ ਜੋੜ ਲਿਆ, ਜਿਨ੍ਹਾਂ ਨੇ ਸੁਰਤ ਮਤ ਮਨ ਬੁੱਧ ਕਰਕੇ ਜੁੜਨਾ ਕੀਤਾ, ਮੈਨੂੰ ਉਹਨਾਂ ਦੀ ਸੰਗਤ ਦੇ ਵਿੱਚ ਬਿਠਾ ਕੇ ਜੋੜ ਕੇ ਆਪਣੇ ਰੰਗ ਵਿੱਚ ਰੰਗ ਲਓ, ਤਾਂ ਕਿ ਮੈਂ ਵੀ ਉਹ ਜੋਗੀ ਬਣ ਸਕਾਂ ਜਿਹਨੂੰ ਕਹਿੰਦੇ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਇਹ ਅਰਦਾਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਰੀਏ, ਅਤੇ ਮੰਗ ਅਸੀਂ ਵਾਹਿਗੁਰੂ ਜੀ ਕੋਲੋਂ ਜਿਹੜੀ ਮੰਗਣ ਆਏ ਹਾਂ ਉਹ ਮੰਗ ਲਈਏ, ਆਪਣੇ

ਅਰਦਾਸ ਬੇਨਤੀ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਜੋਗੀ ਬਣਨ ਲਈ ਆਏ ਹਾਂ, ਜੁੜਨ ਲਈ ਆਏ ਹਾਂ। ਸ਼ਬਦ ਨਾਲ ਜੁੜਿਆ ਕਰੋ, ਆਪ ਵੀ ਜੁੜੋ ਅਤੇ ਹੋਰਾਂ ਨੂੰ ਵੀ ਜੋੜੋ। ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਆਪ ਜਪੋ ਅਵਰਹ ਨਾਮ ਜਪਾਵੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਨਾਲ ਜੁੜੀਏ, ਪਰ ਆਪਣੇ ਆਪਣੇ ਢੰਗ ਤਰੀਕੇ ਛੱਡ ਕੇ। ਦੇਖੀਦਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਨੱਕ ਲਾ ਕੇ ਰਗੜਦਾ ਹੁੰਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਬਾਹਾਂ ਅੱਗੇ ਕਰਕੇ ਅਤੇ ਸਿਰ ਅੱਗੇ। ਇਹ ਜੋਗੀ ਇੱਦਾਂ ਥੋੜ੍ਹੀ ਬਣਿਆ ਜਾਣਾ, ਇਹ ਸਾਡੇ ਆਪਣੀ ਆਪਣੀ ਮੱਤ ਹੈ। ਇੱਦਾਂ ਨਾ ਕਰਿਆ ਕਰੀਏ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਿਆ ਕਰੀਏ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਪਕੜ ਲੈਂਦਾ, ਕੋਈ ਸਿਰ ਰੱਖ ਲੈਂਦਾ, ਕੋਈ ਕੁਛ ਕਰਦਾ ਦਿਸਦਾ, ਕੋਈ ਕੁਛ। ਸ਼ਬਦ ਨਾਲ ਜੁੜੋ, ਸਾਵਧਾਨ ਸੁਚੇਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੋ। ਸਾਵਧਾਨ ਇਕਾਗਰ ਚੀਤ, ਸ਼ਬਦ ਨਾਲ ਜੁੜ ਕੇ ਜੋਗੀ ਬਣਿਆ ਜਾਣਾ। ਇੱਦਾਂ ਬਾਹਾਂ ਕਰ ਲਈਆਂ ਜਾਂ ਕੂਹਣੀਆਂ ਰੱਖ ਲਈਆਂ ਜਾਂ ਸਿਰ ਮਹਾਰਾਜ ਦੇ, ਉਹ ਪਸੀਨਾ ਆਇਆ ਹੁੰਦਾ, ਉਹੀ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਲਾਈ ਜਾਂਦੇ ਹਾਂ। ਅਤੇ ਫਿਰ ਅਸੀਂ ਇਹ ਵੀ ਦੇਖੀਏ ਵੀ ਮੈਂ ਵੀ ਜੁੜਨਾ, ਹੋਰਾਂ ਨੂੰ ਵੀ ਜੋੜਨਾ। ਕੋਸ਼ਿਸ਼ ਇਹ ਵੀ ਕਰਿਆ ਕਰੋ ਵੀ ਸੰਗਤ ਹੋਰ ਵੀ ਜਿਹੜੀ ਹੈ ਪਾਠ ਕਰਨ ਵਾਸਤੇ ਘਰੋਂ ਬੜੀ ਭਾਵਨਾ ਨਾਲ ਆਈ ਹੈ। ਸੁਚੇਤ ਹੋ ਕੇ ਅਦਬ ਰੱਖੋ ਗੁਰੂ ਗ੍ਰੰਥ ਸਾਹਿਬ ਦਾ, ਸਤਿਕਾਰ ਕਰਿਆ ਕਰੋ। ਇਹ ਜਿਹੜੇ ਅਸੀਂ ਵੱਖ ਵੱਖ ਰੂਪ ਰੰਗ ਢੰਗ ਬਣਾਉਂਦੇ ਹਾਂ ਨਾ, ਇੱਦਾਂ ਜੋਗੀ ਨਹੀਂ ਬਣਿਆ ਜਾਣਾ। ਮਾਫ਼ ਕਰਿਓ, ਕਿਸੇ ਦੀ ਭਾਵਨਾ ਨੂੰ ਠੇਸ ਨਹੀਂ, ਇਹ ਸੱਚ ਹੈ। ਜੇ ਕਿਸੇ ਨੂੰ ਕਹੀਏ ਨਾ ਵੀ ਤੂੰ ਆ ਇੱਦਾਂ ਗੁਰੂ ਗ੍ਰੰਥ ਸਾਹਿਬ ਨਾਲ ਬਾਹਾਂ ਕੀਤੀਆਂ, ਉਹ ਕਹੇਗਾ ਵੀ ਮੈਂ ਮੇਰਾ ਪਿਆਰ, ਇਹ ਪਿਆਰ ਥੋੜ੍ਹੀ ਹੈ ਵੀ ਸਿਰ ਹੀ ਰੱਖ ਦਿੱਤਾ, ਮੱਥਾ ਹੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੱਖ ਕੇ, ਇਹ ਪਿਆਰ ਨਹੀਂ। ਪਿਆਰ ਹੈ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤ ਨਾਲ ਜੁੜ ਸ਼ਬਦ ਨਾਲ, ਇਹ ਪਿਆਰ ਹੈ। ਇਹਦੇ ਵਿੱਚੋਂ ਤੈਨੂੰ ਬੜੀਆਂ ਬਖਸ਼ਿਸ਼ਾਂ ਮਿਲਣਗੀਆਂ। ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀਏ ਜਾਂ ਨਿਤਨੇਮ ਕਰੀਏ ਪਾਠ, ਸਾਵਧਾਨ ਇਕਾਗਰ ਚੀਤ ਵਾਲੀ ਅਵਸਥਾ ਬਣਾ ਕੇ, ਇਕਾਗਰਤਾ ਸਾਡੇ ਅੰਦਰ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਕੋਲੋਂ ਵੀ ਬੜੀਆਂ ਭੁੱਲਾਂ ਹੁੰਦੀਆਂ ਨੇ, ਅਤੇ ਸਤਿਗੁਰੂ ਜੀ ਅੱਗੇ ਅਰਦਾਸ ਕਰੀਏ, ਲਿਖ ਹੈ ਕਤੇ ਨਾ ਛੁੱਟੀ ਹੈ, ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਅਦਬ ਕਰੀਏ, ਗੁਰਬਾਣੀ ਦਾ ਸਤਿਕਾਰ ਕਰੀਏ, ਪਿਆਰ ਕਰੀਏ, ਕਿਉਂਕਿ ਇਸ ਗੁਰਬਾਣੀ ਨਾਲ ਜੁੜ ਕੇ ਅੱਜ ਦੇ ਸ਼ਬਦ ਰਾਹੀਂ ਜੋਗੀ ਬਣ ਕੇ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾਉਣਾ ਹੈ। ਮਹਾਰਾਜ ਸਾਡੇ ਤੁਹਾਡੇ ਸਾਰਿਆਂ 'ਤੇ ਕਿਰਪਾ ਕਰਨ, ਤਰਸ ਕਰਨ, ਸਾਨੂੰ ਕਿਤੇ ਜੁੜਨਾ ਆ ਜਾਏ, ਬਾਣੀ ਬਾਣੀ ਦੇ ਧਾਰਨੀ ਬਣਨਾ ਆ ਜਾਏ ਤਾਂ ਸਾਡਾ ਜੀਵਨ ਜਿਹੜਾ ਉਹ ਸਫਲਾ ਹੋ ਜਾਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ

ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸੇਤੀ। ਮਨ ਬੁਝੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾ ਬਨਵਾਈਆਂ, ਸਭ ਦੋਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਰਤੇ ਰਹਿ। ਸਾਚਾ ਨਾਮ ਮੇਰਾ ਅੰਧਾਰੂ, ਸੱਚ ਨਾਮ ਅਧਾਰ ਮੇਰਾ, ਜੋ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਇ ਵਸਿਆ, ਜਿਨੇਸਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬੇਟਾ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਮ ਸੁਣੋ ਸੰਤੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੀ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨੌ ਨੂੰ ਦਾਵੇ ਤਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰੀਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇ

ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ

ਸ੍ਰੀ ਅੰਮ੍ਰਿਤਸਰ ਜੀਆਂ ਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ

ਵੇਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਸ੍ਰੀ ਆਸਾ ਦੀ ਵਾਰ ਦੀ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀਆਂ ਕਲਾਵਾਂ ਤੰਦਰੁਸਤੀਆਂ ਬਖਸ਼ਣੀਆਂ ਕਲੰਗ

ਦੇ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਮ ਤੇਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ।

जैसा सतगुर सुनींदा तैसो ही मैं डीठ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ

साजनाए उठे कर्माही।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਹਾ ਗਿਆ ਨਹੀਂ ਹੈ। ਮੈਂ ਕਹਿੰਦੀ ਜੀ ਇੱਕ ਬੰਦਾ ਆਵੇ 2 ਵਜੇ, ਇੱਕ ਬੰਦਾ ਆਵੇ 3 ਵਜੇ, ਕਿਤੇ ਤੁਹਾਨੂੰ ਸਾਫ ਹੋਇਆ।

0: हर हर करत कूतना
1: तरी
0: बाल घातनी कपट है

ਇਹ ਮੇਰੇ ਮਨ ਤੂੰ ਸੁਣ। ਜਿਸ ਵੇਲੇ ਗੁਰੂ ਨਾਨਕ ਜੋਤ ਕੋਲ ਸਮੇਂ ਦੀ ਸਰਕਾਰ ਨੇ ਇੱਕ ਬੰਦੇ ਨੂੰ ਭੇਜਿਆ ਕਿ ਜਾਓ ਸੂਹ ਲੈ ਕੇ ਆਓ ਤਾਂ ਜੋ ਸਾਨੂੰ ਪਤਾ ਲੱਗ ਜਾਵੇ ਕਿ ਗੁਰੂ ਸਾਹਿਬਾਨ ਦੀ ਫੌਜ ਕਿੰਨੀ ਕੁ ਹੈ, ਕੀ ਅਸਲਾ ਹੈ। ਅਤੇ ਜਿਵੇਂ ਹੀ ਉਹ ਮਾਰਗ ਦੇ ਦਰਸ਼ਨਾਂ ਨੂੰ ਆਇਆ, ਮਾਰਗ ਦਾ ਰੂਪ ਦੇਖ ਕੇ ਮੋਹਿਆ ਗਿਆ ਅਤੇ ਭੁੱਲ ਗਿਆ ਕਿ ਕਿਸ ਕੰਮ ਵਾਸਤੇ ਆਇਆ। ਹੁਣ ਉਹ ਮਾਰਗ ਦਾ ਹੀ ਹੋ ਕੇ ਰਹਿ ਗਿਆ। ਜਦ ਇੰਨੀ ਗੱਲ ਵਕਤ ਦੀ ਸਰਵਾਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਜੀ, ਜਿਸ ਅੱਖਾਂ ਨਾਲ ਤੂੰ ਗੁਰੂ ਨਾਨਕ ਜੋਤ ਦੀ ਵਡਿਆਈ ਕਰ ਰਿਹਾ ਹੈ, ਤੇਰੀਓ ਉਹ ਅੱਖਾਂ ਹੀ ਅੱਖਾਂ ਦੇ ਵਿੱਚ ਗਰਮ ਸਲਾਖਾਂ ਮਾਰ ਕੇ ਉਹ ਅੱਖਾਂ ਫੋੜ ਦੇਣੀਆਂ। ਅਤੇ ਪਹਾੜ ਤੋਂ ਥੱਲੇ ਸੁੱਟ ਦੇਣਾ। ਇਹ ਮੇਰੇ ਮਨ ਸੁਣ। ਅਤੇ ਜਦੋਂ ਗੁਰੂ ਸਰੂਪ ਦੇ ਆਸ਼ਕ ਹੋਏ ਉਸ ਸਰੀਰ ਨੂੰ ਪਹਾੜ 'ਤੇ ਜਾ ਕੇ ਲਿਆ, ਖੜਾ ਕੀਤਾ, ਸਜ਼ਾ ਦੇਣ ਲੱਗੇ ਤਾਂ ਉਸ ਗੁਰੂ ਸਰੂਪ ਦਾ ਮੋਹਿਆ ਹੋਇਆ ਉਹ ਸਰੀਰ ਧਿਆਨ ਕਰਦਾ ਹੈ ਗੁਰੂ ਨਾਨਕ ਦੇ, ਗੁਰੂ ਨਾਨਕ ਦੀ ਜੋਤ ਦੇ ਚਰਨਾਂ। ਸੈਨਿਕਾਂ ਨੇ ਆਪਣਾ ਕੰਮ ਕੀਤਾ, ਅੱਖਾਂ ਫੋੜ ਦਿੱਤੀਆਂ ਗਈਆਂ ਅਤੇ ਪਹਾੜ ਤੋਂ ਥੱਲੇ ਸੁੱਟ ਦਿੱਤਾ, ਜਿਵੇਂ ਦਾਸ ਨੇ ਸਾਖੀ ਸੁਣੀ। ਕੁਛ ਚਿਰਾਂ ਮਗਰੋਂ ਜਦ ਉਹਦੀ ਬੇਹੋਸ਼ੀ ਟੁੱਟੀ ਅਤੇ ਦੇਖਦਾ ਹੈ ਕਿ ਮੇਰੀ ਅੱਖਾਂ ਬਿਲਕੁਲ ਠੀਕ ਨਹੀਂ, ਅਤੇ ਸਿੱਧਾ ਗਿਆ ਜਿੱਥੇ ਉਹ ਗੁਰੂ ਨਾਨਕ ਜੋਤ ਬਿਰਾਜਮਾਨ ਸੀ ਅਤੇ ਦੇਖਦਾ ਹੈ ਕਿ ਚਰਨਾਂ ਦੇ ਉੱਤੇ ਪੱਟੀਆਂ ਲੱਗੀਆਂ ਹਨ ਅਤੇ ਪੁੱਛਦਾ ਹੈ ਕਿ ਮਹਾਰਾਜ ਇਹ ਕਹਿੰਦੇ ਤੂੰ ਆਪ 'ਤੇ ਸਾਰਾ ਕੰਮ ਕਰਾਇਆ, ਹੁਣ ਮੈਨੂੰ ਪੁੱਛਦਾ। ਜਦ ਸੈਨਿਕ ਤੇਰੇ ਅੱਖਾਂ 'ਤੇ ਗਰਮ ਸਲਾਖਾਂ ਲਾਉਣ ਲੱਗੇ ਤਾਂ ਫਿਰ ਕੀ ਕੀਤਾ? ਕਹਿੰਦੇ ਜੀ ਮੈਂ ਤੁਹਾਡੇ ਚਰਨਾਂ ਦਾ ਧਿਆਨ ਧਰਿਆ। ਅਤੇ ਕਹਿੰਦੇ ਜਦ ਤੂੰ ਮੇਰੇ ਚਰਨਾਂ ਦਾ ਧਿਆਨ ਧਰਿਆ ਤਾਂ ਤੇਰੀ ਸਾਰੀ ਤਕਲੀਫ ਦੁੱਖ ਉਹ ਹੁਣ ਮੇਰੀ ਹੋ ਗਈ। ਕਿ ਕਿਉਂ? ਕਿਉਂਕਿ ਤੂੰ ਮੇਰੀ ਸ਼ਰਨਾਗਤੀ ਹੋ ਗਈ। ਅਤੇ ਇਹ ਮੇਰੇ ਮਨ ਸੁਣ, ਜਿਵੇਂ ਸ਼ਰਨਾਗਤ ਹੋਈ ਦੀ ਪਰਮਾਤਮਾ ਲਾਜ ਰੱਖਦਾ ਹੈ ਤੇਰੀ ਵੀ ਰੱਖੇ, ਇਸ ਕਰਕੇ ਭਰੋਸਾ ਕਰ ਅਤੇ ਭਰੋਸਾ ਕਰਕੇ ਪਰਮਾਤਮਾ ਦੇ ਸ਼ਰਨਾਗਤ ਹੋ ਗਏ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਦੂਜੀ ਸਾਖੀ ਦੇ ਵਿੱਚ ਗੁਰੂ ਕਰਦੇ ਸ਼ਰਧਲ ਜਿਨ੍ਹਾਂ ਦਾ ਕੰਮ ਵਪਾਰ ਦਾ, ਜਦੋਂ ਵਪਾਰ ਕਰਨ ਵਾਸਤੇ ਜਹਾਜ਼ੇ ਚੜ੍ਹੇ, ਸਾਗਰ ਵੀ ਕਹਿੰਦਾ ਕਿ ਅੱਜ ਮੈਂ ਇਹ ਕਿਸ਼ਤੀ ਡੁਬੋ ਦੇਣੀ, ਤਾਂ ਉਹਨਾਂ ਨੇ ਫਿਰ ਸ਼ਰਨਾਗਤੀ ਸ਼ਰਨਾਗਤ ਹੋ ਕੇ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਦਇਆ ਕਰੋ, ਦਇਆ ਕਿਰਪਾ ਕਰਕੇ ਮੇਰਾ ਇਹ ਬੇੜਾ ਪਾਰ ਲੱਗ ਜਾਵੇ ਤਾਂ ਮੈਂ ਜੋ ਮੈਨੂੰ ਧਨ ਵੱਟਿਆ ਹੋਏਗਾ ਮੈਂ ਇੰਨੀ ਕੁ ਮੋਹਰਾਂ ਆਪ ਜੀ ਦੇ ਜਾਂ ਇੰਨਾ ਕੁ ਧਨ ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਕਰਾਂਗਾ। ਜਦ ਅਰਦਾਸਾ ਸੋਧਿਆ ਅਤੇ ਅਰਦਾਸਾ ਸੋਧਣ ਵੇਲੇ ਇੰਨੀ ਕੁ ਉਹ ਅਰਦਾਸ ਡੂੰਘਾਈ ਨਾਲ ਹੋਈ ਕਿ ਜਿਹੜਾ ਠਾਠਾ ਮਾਰਦਾ ਸਾਗਰ ਉਹ ਵੀ ਸ਼ਾਂਤ ਅਤੇ ਸਾਰਾ ਸਾਜੋ ਸਮਾਨ ਸਹੀ ਸਲਾਮਤ ਪਾਰ ਲੰਘ ਗਿਆ। ਇਹ ਮੇਰੇ ਮਨ ਤੂੰ ਸੁਣ।
ਜਿਵੇਂ ਅਥਾਹ ਸਮੁੰਦਰ ਦੇ ਵਿੱਚ ਕਿਹਦਾ ਸਹਾਰਾ ਲਵਾਂ, ਕਿਹਦਾ ਸਹਾਰਾ ਲਵਾਂ। ਉੱਥੇ ਵੀ ਪਰਮਾਤਮਾ ਨੇ ਰੱਖਿਆ ਕੀਤੀ। ਅਤੇ ਹੋਰ ਸੁਣ, ਇੱਕ ਜੀਵਾਤਮਾ ਜਿਹਦਾ ਕੰਮ ਕੀ, ਆਪਣਾ ਸਰੀਰ ਵੇਚ ਕੇ ਆਪਣੀ ਉਧਰ ਪੂਰਤੀ, ਆਪਣੇ ਪ੍ਰਸ਼ਾਦ ਦਾ ਪ੍ਰਬੰਧ ਕਰਦੀ। ਪਰ ਜਦੋਂ ਕੋਈ ਪੁਰਾਤਨ ਕਰਮ ਜਾਗਿਆ, ਜਾਗਣ ਸਾਰ ਮਹਾਰਾਜ ਨੇ ਵਿੱਧ ਬਣਾਈ, ਅਤੇ ਵਿੱਧ ਕੀ ਬਣਾਈ ਕਿ ਰਾਮ ਨਾਮ ਦੀ ਸਿਮਰਤੀ ਹੋ ਆਈ। ਉਹ ਰਾਮ ਨਾਮ ਜਪਦੇ ਜਪਦੇ ਜਪਦੇ ਜਪਦੇ ਉਹ ਰਾਮ ਦਾ ਹੀ ਰੂਪ ਹੋ। ਇਹ ਮੇਰੇ ਮਨ ਸੁਣ, ਜਿਵੇਂ ਅਥਾਹ ਸਮੁੰਦਰ ਦੇ ਵਿੱਚ ਕਿਸੇ ਕਿਸਮ ਦਾ ਵੀ, ਜੇ ਆਪਾਂ ਕਹਿ ਸਕੀਏ ਕਿ ਕਿਸੇ ਕਿਸਮ ਦਾ ਵੀ ਜੇ ਕੋਈ ਪਰਿਭਾਸ਼ਾ ਹੋਵੇ ਜਾਂ ਕੋਈ ਸਹਾਰਾ ਹੋਵੇ, ਕੋਈ ਸਹਾਰਾ ਨਹੀਂ ਤਾਂ ਉੱਥੇ ਕਿੰਨੇ ਬਾਂਹ ਫੜੀ ਪਰਮਾਤਮਾ। ਇਸੇ ਤਰੀਕੇ ਨਾਲ ਇਹ ਮੇਰੇ ਮਨ, ਤੂੰ ਹੀ ਭਰੋਸਾ ਕਰ, ਅਤੇ ਭਰੋਸਾ ਕਰਕੇ ਉਸ ਪਰਮਾਤਮਾ ਦਾ ਭਜਨ ਕਰ, ਤਾਂ ਜੋ ਤੇਰਾ ਇਹ ਲੋਕ ਵੀ ਸੁਖੀਆ ਹੋਵੇ ਅਤੇ ਪਰਲੋਕ ਵੀ ਸੁਖੀਆ ਹੋਵੇ। ਇਹ ਮੇਰੇ ਮਨ, ਤੂੰ ਦ੍ਰਿੜ ਵਿਸ਼ਵਾਸ ਕਰ, ਅਤੇ ਵਿਸ਼ਵਾਸ ਕਰਕੇ ਪਰਮਾਤਮਾ ਦਾ ਨਾਮ ਜਪ।

ਉਹ ਚਹੁ ਕੁੰਠ ਮਨ ਜਾਂ ਕੈ ਨਿਕਟ ਨਾ ਆਵੈ ਕੋਈ, ਜਾਂ ਕੈ ਨਿਕਟ ਨਾ ਆਵੈ ਕੋਈ, ਸਗਲ ਸ੍ਰਿਸ਼ਟ ਕੈ ਚਰਨ ਮਲ ਧੋਈ।

0: ਆਸ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਜੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਬਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵੜ ਤੇਰੀ ਦਾਤ ਦੇਣਾ ਦੇਣਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਥ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵੇਂ ਉਦਮ ਜਾਇਆ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਰ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੈਂਤਾ ਕੋਏ ਨ ਕਿਸਕੀ ਧਰਿਆ ਸਿਰਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਿਆ ਵੈ ਸੈਂ ਕੌਂਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਪ੍ਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ सो पुरख एक ओंकार सतगुरु प्रसाद सो पुरख निरंजन हर पुरख निरंजन हर गम गम पारा सब त्या वहीं सब त्या वहीं तुझ जी हर सच्चे सिर जनहारा सब जी तुम्हारे जी तू जिया का दातारा हर ते आब हो संतो जी सब दुख विसार नहारा हरे आपे ठाकुर हरे आपे सेवक जी क्या नानक जंत विचारा तू घट घट अंतर सर्व निरंतर जी हर एको पुरख समाणा एक दाते एक पेखारी जी सब तेरे चोज बडाणा तू आपे दाता आपे भुगता जी हौ तुद बिन अवर न जाना तू पार ब्रह्म बेअंत बेअंत जी तेरे क्या गुण आख बखाणा जो सेव है जो सेव है तुद जी जन नानक तिन कुरबाणा हर ते आवहीं हर ते आवहीं तुद जी से जन जुग में सुखवासी से मुक्त पाए जिन हर त्याया जी तिन तूटी जम की फांसी जिन निरपौ जिन हर निरपौ त्याया जी तिन का पौ सब भगवासी जिन सेवया जिन सेवया मेरा हर जी ते हर हर रूप समासी से तन जिन हर त्याया जी जन नानक तिन बल जासी तेरी भगत भंडार जी परे बेअंत बेअंता तेरे भगत सलाहण तुद जी हर निके अनेक अनंता तेरी अनेक करे हर पूजा जी तपतापहीं जपहीं बेअंता तेरे अनेक पढ़े बहु सिमृत शास्त्र जी कर किरिया खट कर्म करंता से भगत भले जन नानक जी जो भावें मेरे हर भगवंता तू आद पुरख अपरंपर करता जी तुद जे बड़ अवर न कोई तू जुग जुग एको सदा सदा तू एको जी तू नहीं चल करता सोई तुदे आपे भावै सोई वरतै जी तू आपे करहिं सो होई तुदे आपे सृष्ट सब उपाई जी तुदे आपे सिरज सब गोई जन नानक गुण गावे करते के जी जो सबसे का जान होई आसा महला चौथा तू करता सचियार मेंडा साई जो तो पावे सोई थीसी जो तू देहे सोई हो पाई रहाओ सब तेरी तू सबनी त्याया जिस नौ कृपा करें तिन नाम रतन पाया गुरमुख लादा मनमुग वाया तुदे आप विछोड़या आप मिलाया तू दरियाओ सब तुझी माहे तुझ बिन दूजा कोई नाहे जी जंत सब तेरा खेल विजोग मिल विछुड़या संयोगी मेल जिसनों तू जाना है सोई जन जाने हर गुण सद ही आख बखाने जिन हर सेवया तिन सुख पाया सहजे ही हर नाम समाया तू आपे करता तेरा किया सब होए तुद बिन दूजा अवर ना कोए तू कर कर विखे जाने हैं सोए जन नानक गुरमक प्रगट होए आसा महला पहला तित सरवरड़े भैरे निवासा पानी पावक तिन्हे किया पंकजों मोह पग नहीं चले हम दिखा तहें डूबियले मान एक न चेतस मूड़ मना हर विसर तेरे गुण गलिया रहाओ ना हो जती सती नहीं पड़या, मूरख मुगदा जन्म पया। प्रणवत नानक तिन की शरणा, जैन तू नाही विसरया। आसा महला पंजवा, पई प्राप्त मानुख देहुरिया। गोबिंद मिलन की एह तेरी बरिया। अवर काय तेरे किते नकाम, मिल साध संगत भज केवल नाम। स्रंग जाम लाग पव जल तरन कै, जन्म वृथा जात रंग माया कै रहाओ। जप तप संजम धर्म ना कमाया, सेवा साधना जन्या हर राया। कोह नानक हमनी चिकरमा, शरण परे की रखो हो शर्मा। जप तप संजम धर्म ना कमाया, सेवा साधना जन्या हर राया। कोह नानक हम नीच करमा, शरण पर की रखो हो शर्मा। एक ओंकार श्री वाहिगुरु जी की फतेह। पातशाही दसमी कबियो बाच बेनती चाओ पाई। हमरी क्रोहा दे रक्षा, पूर्ण होए चित्त की इच्छा। तब चरणन मन रहे हमारा, अपना जान करो प्रतपारा। हमरे दुष्ट सबय तुम काब हो, आप हाथ दें मुहे बचाव हो। सुखी बसे मोरो परवारा, सेवक सिख सबय करतारा। मोर अच्छा निज कर दे करिए, सवैरन को आय संग्रिये। पूर्ण होए हमारी आसा, तोर भजन की रहे प्यासा। तुम्हें छाड़ कोई अवर ना ध्याऊं, जो बर चहो सो तुम ते पाऊं। सेवक सिख मार तारी है, चुन चुन शतर हमारे मारी है। आभाद मुझे उबरी है, मरण काल का त्रास निवरी है। हो जो सदा हमारे पच्छा, श्रिया सो जो करी हो रक्षा। राख लियो मोहे रखन हारे, साहेब संत सहाय प्यारे। दीन बंद दुष्टन के हंता, तुम हो पुरी चतर दसकंता। काल पाए ब्रह्मा बपथरा, काल पाए शिव जो अवतरा। काल पाए कर बिसन प्रकाशा, सकल काल का किया तमाशा। जवन काल जोगी शिव कियो, वेदराज ब्रह्मा जू थियो। जवन काल सब लोक सवारा, नमस्कार है तहें हमारा। जवन काल सब जगत बनायो, देव दैंत जक्षण उपजायो। आदि अंत एक अवतारा, सोई गुरु समझियो हमारा। नमस्कार तिस ही को हमारी, सकल प्रजा जिन आप सवारी। सेवकन को सेवगुण सुख दियो, शत्रण को पलमो बद कियो। कट कट के अंतर की जानत, भले बुरे की पीर पछाणत। चिंटी ते कुंचर अस थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछन्ने, कट कट के बड़ बड़ की जन्ने। जब उदकर्क करा कर तारा, प्रजा धरत तब देहे अपारा। जब आकर्क कर तुहों कबहूँ, तुम मैं मिलत देहे धर सब हूँ। जेते बदन सृष्ट सब तारे, आप अपनी बोझ उचारे। तुम सब ही तेरा इत नरालम, जानत बेद भेद अर आलम। ड्रंकार निर्विकार निर्लंब, आदि अनिल अनाद असंभ। ताका मोड़े उचारत भेदा, जाको भेव न पावत बेदा। ताको कर पाहण अनुमानत, महामूड कछ भेद न जानत। महादेव को कहत सदा शिव, ਡਰੰਕਾਰ ਕਾਚੀ ਨਤ ਨੈ ਭਿਵ ਆਪ ਆਪਣੀ ਵਧੈ ਜੇਤੀ ਵਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪਸ ਰੂਪਾ ਰੰਕ ਭਯੋ ਰਾਵ ਕਹੀਂ ਭੂਪਾ ਅੰਡ ਜੇ ਰਜ ਸੇ ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਿਮੜ ਭਇਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਉ ਅਜੁਗ ਸਰੂਪ ਸੁਯੰਪਉ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਵਾਰਿ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਗਾਤਾ ਜੇ ਆਸਤੁ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਾਏ ਮਰੇ ਪੁਰਖ ਜਮਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਹੈ ਤਾਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਓ ਤਾਕਿ ਤਾਪ ਤਨਕ ਮੈਂ ਹਰੇ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਹਾ ਸ਼ਵੈ ਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਵਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਹੜਗ ਕੇ ਮੈਂ ਸ਼ਰਣ ਤਿਹਾਰੀ ਆਪ ਹੱਥ ਦੇ ਲਿਹੋ ਉਵਾਰੀ ਸਰ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਹੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹੱਥ ਦੇ ਲਿਹੋ ਵਾਰੀ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਅੰਨਿਓ ਰਾਮ ਰਹੀਮ ਪੁਰਾਨ ਕੁਰਾਨ ਹਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸ਼ਾਸਤ੍ਰ ਵੇਦ ਸਭਾਏ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਿਰਿਅਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ ਬਹੀ ਗਹਿ ਕੀ ਲਾਜ ਅਸ ਗੋਵਿੰਦਾਸ ਤੁਆਰ ਸਗਲ ਦੁਆਰ ਕਉ ਛੱਡ ਕੇ ਗਇਓ ਤੁਹਾਰੋ ਦੁਆਰ ਬਹੀ ਗਹਿ ਕੀ ਲਾਜ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਓ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਦਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ सच्चा नाम मेरा आधार, सच नाम आधार मेरा, जिन भुखा सब गवाइया, कर शांत सुख मन आए बसिया, जिन इच्छा सब पुजाइया, सदा कुरबान कीता गुरु विटो, जिस दिया एह वडियाइया, कहे नानक सुनो संतो, शब्द तरो प्यारो, सच्चा नाम मेरा आधारो, वाजे पंच शब्द तित घर सपागे, घर सपागे शब्द बाजे, कला जित कर तारिया, पंच दूत तुद वस कीते, काल कंटक मारिया, तुर कर्म पाया तुद जिन कौ, से नाम हर के लागे, कहे नानक तै सुख होआ, तिद घर अनहद बाजे, आनंद सुनो बड भागी हो, सगल मनोरथ पूरे, पार ब्रह्म प्रभ पाया, उतरे सगल बसूरे, दुख रोग संताप उतरे, सुनी सच्ची बाणी, संत साजन भये सरसे, पूरे गुर ते जानी, सुनते पुनीत कहते पवित, सतगुर रहा पर भूरे, बिनवंत नानक गुर चरण लागे, वाजे अनहद तूरे, सुनते पुनीत कहते पवित, सतगुर रहा पर भूरे, बिनवंत नानक गुर चरण लागे, वाजे अनहद तूरे, मुंदावणी महला पंजवा, थाल विच तिन वस्तु पईओ, सत संतोख विचारो, अमृत इनाम ठाकुर का पयो, जिसका सबसे आधारो, जे को खावे जे को पंचै, तिसका होए उधारो, एह वस्त तजी नहीं जाई, नित नित रख और धारो, तम संसार चरण लग तरिए, सब नानक ब्रह्म पसारो, श्लोक महला पंजवा, तेरा कीता जातो नाही, मैनो जोग की तोई, मैं निर्गुण आरे को गुण नाही, आपे तरस पायोई, तरस पाया मेरा मत होई, सतगुर सज्जन मिलया, नानक नाम मिले ता जीवा, तन मन थीवे हरेया, तरस पाया मेरा मत होई, सतगुर सज्जन मिलया, नानक नाम मिले ता जीवा, तन मन थीवे हरे वाहे गुरु जी का खालसा, वाहे गुरु जी की फतेह,
1: ठाकुर तुम पहरदास, जियो पिंड सब तेरी रास,

ਮਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਨੂੰ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਚੋ ਸੱਜਣ ਮਿੰਡਿਆ ਡੇਈ ਸਿਸਿਓ ਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਜੇ ਤੂੰ ਮਿੱਤਰਿਆ ਸਾਡੜਾ ਇੱਕ ਬੋਰੀ ਨਾ ਵਿਛੋੜ ਜਿਉ ਮਹਿੰਜਾ ਤੋ ਮੋਇਆ ਕਦ ਪਸੀ ਜਾਨੀ ਤੋਹੇ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ ਨਾਨਕ ਸ਼ਰਨ ਤੁਹਾਰੀ ਆ ਪੇਖੋਂ ਸਦਾ ਹਜ਼ੂਰ ਹੂੰ ਡੁੜੇਂਦੀ ਸੱਜਣਾ ਸੱਜਣ ਮਿੰਡੇ ਨਾਲ ਜਨ ਨਾਨਕ ਅਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਸੋ ਕਹੋ ਟਲ ਗੁਰ ਸੇਵੀਐ ਆਹਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਮੂਰੇ ਅਰਸੋਂ ਕੁਰਸੋਂ ਝੱਟੀ ਐ ਤੁਧ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਬਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾਹੋ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁੱਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ। ਜਨਮ ਜਨਮ ਕੇ ਦੁਖ ਨਿਵਾਰੇ, ਬਲਹਾਰੀ ਗੁਰ ਆਪਣੇ ਬਿਟਹੁ, ਜਿਨ ਕਾਰਜ ਸਭ ਸਵਾਰੇ। ਸੁੱਖ ਸੁਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ,

ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ।

ਜੁਗੋ ਜੁਗ ਅਟਲ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰੂ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ, ਆਲਮ ਚੰਦ ਔਰ ਬਲੀਆ ਚੰਦ ਇਹ ਦੋਵੇਂ ਜਣੇ ਗੁਰੂ ਕਿਆਂ ਸਿੱਖਾਂ ਦੇ ਖਿਲਾਫ ਜੰਗ ਕਰਨ ਵਾਸਤੇ ਸਾਰੀ ਤਿਆਰੀ ਕਰਕੇ ਅਤੇ ਇਹਨਾਂ ਘਮਸਾਨ ਦਾ ਯੁੱਧ ਛੇੜਿਆ, ਔਰ ਇਸ ਯੁੱਧ ਦੇ ਅੰਦਰ ਇਹਨਾਂ ਨੇ ਆਪਣੇ ਬਲ ਦਾ ਪ੍ਰਗਟਾਵਾ ਬਹੁਤ ਕੀਤਾ। ਇੱਕ ਵਾਰ ਤਾਂ ਜੰਗ ਦੇ ਵਿੱਚ ਇਹਨਾਂ ਇਸ ਤਰ੍ਹਾਂ ਹੱਲਾ ਕੀਤਾ ਵੀ ਜੰਗ ਸਾਡੀ ਹੈ, ਜਿੱਤ ਸਾਡੀ ਹੈ। ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਆਪਣੇ ਖਾਲਸੇ ਨੂੰ ਧੀਰਜ ਤਰਵਾਸ ਦੇ ਕੇ ਜੰਗ ਦੇ ਮੈਦਾਨ ਵਿੱਚ ਟਿਕਾਉਂਦੇ ਨੇ, ਫਿਰ ਉਹਨਾਂ ਸਿੱਖਾਂ ਉਹਨਾਂ ਖਾਲਸੇ ਪੰਥ ਦੇ ਸਾਹਮਣੇ ਕੋਈ ਵੀ ਰਾਜਾ ਅਤੇ ਉਹਦਾ ਸਿਪਾਹੀ ਨਹੀਂ ਟਿਕ ਸਕਿਆ। ਆਲਮ ਚੰਦ ਆਪਣੀ ਫੌਜ ਲੈ ਕੇ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਹੈ, ਭਾਈ ਆਲਮ ਸਿੰਘ ਨਾਲ ਇਹਦਾ ਮੁਕਾਬਲਾ ਹੁੰਦਾ ਹੈ ਅਤੇ ਭਾਈ ਆਲਮ ਸਿੰਘ ਇਹਦਾ ਹੱਥ ਇਹਦੇ ਸਰੀਰ ਨਾਲੋਂ ਵੱਖਰਿਆਂ ਕਰ ਦਿੰਦੇ, ਇਹ ਫੱਟੜ ਹੋ ਕੇ ਅਤੇ ਆਪਣੀ ਜਾਨ ਬਚਾ ਕੇ ਦੌੜ ਜਾਂਦਾ ਹੈ। ਫਿਰ ਵਾਰੀ ਆਈ ਰਾਜੇ ਬਲੀਆ ਚੰਦ ਦੀ, ਇਹ ਵੀ ਜੰਗ ਦੇ ਮੈਦਾਨ ਵਿੱਚ ਤੀਰਾਂ ਦੇ ਨਾਲ ਗੁਰੂ ਕਿਆਂ ਸਿੱਖਾਂ ਉੱਤੇ ਵਾਰ ਪਿਆ ਕਰਦਾ ਹੈ, ਇਹਦੇ ਸਨਮੁਖ ਫਿਰ ਭਾਈ ਉਹਦਾ ਸਿੰਘ ਪਹੁੰਚੇ ਆਪਣੇ ਸਾਥੀਆਂ ਦੇ ਨਾਲ। ਜਦੋਂ ਭਾਈ ਉਹਦਾ ਸਿੰਘ ਜੀ ਨੇ ਹੁਕਮ ਕਰਕੇ ਹਮਲਾ ਕਰਵਾਇਆ ਨਾ, ਆਪਣੇ ਸਾਥੀਆਂ ਨੂੰ ਕਹਿ ਕੇ ਹਮਲਾ ਕਰਵਾਇਆ, ਬੰਦੂਕਾਂ ਚੱਲੀਆਂ, ਇਹਦੀ ਲੱਤ ਦੇ ਉੱਤੇ ਇੱਕ ਗੋਲੀ ਵੱਜਦੀ ਹੈ ਅਤੇ ਫੱਟੜ ਹੋ ਜਾਂਦਾ, ਇਹ ਵੀ ਆਪਣੀ ਜਾਨ ਬਚਾ ਕੇ ਉੱਥੋਂ ਦੌੜਦਾ ਹੈ। ਗੁਰੂ ਕਿਆਂ ਸਿੱਖਾਂ ਨੇ ਫਤਿਹ ਹਾਸਲ ਕੀਤੀ, ਜਿੱਤ ਮਿਲੀ, ਸਤਿਗੁਰੂ ਪਾਤਸ਼ਾਹ ਕੋਲ ਆਏ, ਗੁਰੂ ਸਾਹਿਬ ਨੂੰ ਜੰਗ ਦੀ ਸਾਰੀ ਵਾਰਤਾ ਦੱਸੀ ਅਤੇ ਆਖਿਆ ਵੀ ਗੁਰੂ ਸਾਹਿਬ ਜੀ ਉਹ ਜਿੱਤ ਸਾਡੀ ਹੋਈ ਹੈ, ਆਪ ਜੀ ਦੀ ਰਹਿਮਤ ਦੇ ਨਾਲ ਇਹ ਜਿੱਤ ਜਿਹੜੀ ਉਹ ਮਿਲੀ ਹੈ। ਇੱਥੋਂ ਕੁ ਤੱਕ ਇਤਿਹਾਸ ਸਭ ਸੰਗਤਾਂ ਨੇ ਪਿਛਲੇਰੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ, ਆਓ ਗੁਰੂ ਪਿਆਰ ਵਾਲਿਓ, ਹੁਣ ਅਗਾਂਹ ਕਿਹੜੀ ਕਿਹੜੀ ਕਲਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਵਰਤਾਉਂਦੇ ਨੇ, ਔਰ
ਆਲਮ ਚੰਦ ਅਤੇ ਬਲੀਆ ਚੰਦ ਦੇ ਬਾਰੇ ਵਿੱਚ ਸੁਣ ਕੇ ਪਹਾੜੀ ਰਾਜੇ ਕੀ ਵਿਉਂਤਬੰਦੀ ਕਰਦੇ ਨੇ, ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਆਲਮ ਚੰਦ ਅਤੇ ਬਲੀਆ ਚੰਦ ਦੇ ਨਾਲ ਜਿਹੜੀ ਜੰਗ ਹੋਈ, ਇਹ ਜੰਗ ਦੇ ਵਿੱਚ ਗੁਰੂ ਕਲਗੀਧਰ ਸਾਹਿਬ ਦੀ ਜਿੱਤ ਹੋਈ ਅਤੇ ਜੋ ਇਹਨਾਂ ਦੋਵਾਂ ਰਾਜਿਆਂ ਦੀ ਦਸ਼ਾ ਬਣੀ ਨਾ ਅਤੇ ਉਹ ਵਾਰਤਾ ਸਾਰੇ ਪਾਸੇ ਪ੍ਰਗਟ ਹੋ ਗਈ। ਜਦੋਂ ਉਹ ਵਾਰਤਾ ਸਾਰੇ ਪਾਸੇ ਪ੍ਰਗਟ ਹੋਈ ਅਤੇ ਇਸ ਲੜਾਈ ਦੇ ਬਾਰੇ ਵਿੱਚ ਜਿਹੜੇ 22 ਧਾਰ ਦੇ ਰਾਜੇ ਨੇ ਸਾਰੇ ਉਹਨਾਂ ਨੂੰ ਵੀ ਪਤਾ ਲੱਗਾ, ਜਦੋਂ ਲੜਾਈ ਬਾਰੇ ਪਤਾ ਲੱਗਾ ਤਾਂ ਆਪਣੇ ਹਿਰਦੇ ਵਿੱਚ ਬੜੇ ਸ਼ੰਕੇ ਧਾਰਨ ਕਰਦੇ ਹੋ, ਕਈ ਤਰ੍ਹਾਂ ਦੀਆਂ ਵਿਚਾਰਾਂ ਉਹਨਾਂ ਨੇ ਧਾਰਨ ਕੀਤੀਆਂ ਅਤੇ ਵਿਚਾਰਾਂ ਧਾਰਨ ਕਰਦਿਆਂ ਹੋਇਆਂ ਆਪਸ ਵਿੱਚ ਮੇਲ ਮਿਲਾਪ ਕਰਕੇ ਸਲਾਹ ਮਸ਼ਵਰਾ ਕਰਦਿਆਂ ਕੀ ਆਖਦੇ ਨੇ ਵੀ ਗੁਰੂ ਸਾਹਿਬ ਦੇ ਨਾਲ ਜਿਹੜੇ ਸਿਪਾਹੀ ਨੇ ਸਿੱਖ ਨੇ ਉਹ ਬੜੀ ਥੋੜ੍ਹੀ ਗਿਣਤੀ ਵਿੱਚ ਨੇ, ਉਹਨਾਂ ਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ। ਉਹਨਾਂ ਨੇ ਥੋੜ੍ਹੀ ਗਿਣਤੀ ਦੇ ਸਿਪਾਹੀਆਂ ਦੇ ਨਾਲ ਸਾਡੇ ਦੋ ਰਾਜਿਆਂ ਦਾ ਮੁਕਾਬਲਾ ਕੀਤਾ ਹੈ, ਆਲਮ ਚੰਦ ਔਰ ਬਲੀਆ ਚੰਦ। ਇਹ ਦੋਵੇਂ ਰਾਜੇ ਨੇ ਸਾਡੇ, ਅਤੇ ਗੁਰੂ ਸਾਹਿਬ ਕੋਲ ਸਿਪਾਹੀ ਵੀ ਥੋੜ੍ਹੇ ਨੇ ਅਤੇ ਸਾਡੇ ਰਾਜਿਆਂ ਕੋਲ ਫੌਜ ਵੀ ਬੜੀ ਹੈ, ਅਤੇ ਇਹਨਾਂ ਦੋਵਾਂ ਦੇ ਨਾਲ ਆਪਣੇ ਥੋੜ੍ਹੇ ਜਿਹੇ ਸਿੱਖਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਮੁਕ

ਸਾਰੀ ਦੀ ਸਾਰੀ ਆਪਣੀ ਸੈਨਾ ਵੀ ਜਿਹੜੀ ਉਹ ਲੈ ਕੇ ਜੰਗ ਦੇ ਮੈਦਾਨ ਵਿੱਚ ਗਏ ਅਤੇ ਸਾਰੀ ਸੈਨਾ ਦੇ ਹੋਣ ਦੇ ਬਾਵਜੂਦ ਵੀ ਉਹ ਜੰਗ ਦੇ ਵਿੱਚੋਂ ਹਾਰ ਕਿਉਂ ਗਏ ਅਤੇ ਦੂਜੇ ਪਾਸੇ ਗੁਰੂ ਕਲਗੀਧਰ ਸਾਹਿਬ ਕੋਲ ਥੋੜ੍ਹੀ ਗਿਣਤੀ ਹੋਣ ਦੇ ਕਰਕੇ ਵੀ ਉਹ ਜੰਗ ਦੇ ਮੈਦਾਨ ਅੰਦਰ

0: ਸਾਰੀ।
1: ਦੋਵੇਂ ਰਾਜੇ ਬਲੀ ਵੀ ਬੜੇ ਨੇ, ਵੱਡੇ ਰਾਜੇ ਨੇ, ਬਲੀ ਨੇ, ਔਰ ਹਰ ਪ੍ਰਕਾਰ ਹਰ ਤਰੀਕੇ ਦੀ ਸ਼ਸਤਰ ਵਿੱਦਿਆ ਵੀ ਉਹਨਾਂ ਕੋਲ ਹੈ, ਅਤੇ ਰਾਜ ਸੱਤਾ ਵੀ ਬੜੀ ਵੱਡੀ ਹੈ। ਹਰ ਵੇਲੇ ਅਹੰਕਾਰ ਦੇ ਵਿੱਚ ਰਹਿੰਦੇ ਨੇ, ਆਪਣੀ ਤਾਕਤ ਕਰਕੇ, ਆਪਣੇ ਬਲ ਕਰਕੇ ਉਹ ਹਰ ਵੇਲੇ ਹਉਮੈ ਹੰਕਾਰ ਦੇ ਵਿੱਚ ਹੀ

ਇਹ ਸਾਰਾ ਕੁਝ ਹੋਣ ਦੇ ਬਾਵਜੂਦ, ਫੌਜ ਦੀ ਬਹੁਤ ਗਿਣਤੀ ਹੋਣ ਦੇ ਬਾਵਜੂਦ, ਇੰਨਾ ਬਲ ਹੋਣ ਦੇ ਬਾਵਜੂਦ, ਫਿਰ ਇਹ ਗੁਰੂ ਸਾਹਿਬ ਦੇ ਅੱਗੇ ਖੜੋਤੇ ਕਿਉਂ ਨਹੀਂ? ਗੁਰੂ ਸਾਹਿਬ ਦੇ ਅੱਗੇ ਇਹ ਖੜੋਤੇ ਕਿਉਂ ਨਹੀਂ? ਗੁਰੂ ਸਾਹਿਬ ਦਾ ਇੰਨਾ ਮੁਕਾਬਲਾ ਕਿਉਂ ਨਹੀਂ ਕੀਤਾ? ਜੰਗ ਦੇ ਮੈਦਾਨ ਨੂੰ ਛੱਡ ਕੇ ਇਹ ਕਿਉਂ

ਨੇ ਥੋੜੇ ਜਿਹੇ ਦਲ ਦੇ ਨਾਲ ਇਹਨਾਂ ਦੋ ਰਾਜਿਆਂ ਦਾ ਮੁਕਾਬਲਾ ਕੀਤਾ ਤੇ ਇਹਨਾਂ ਨੂੰ ਜੰਗ ਹਰਾਈ। ਦੋਵੇਂ ਰਾਜੇ ਦੌੜ ਗਏ, ਆਪਣੀਆਂ ਜਾਨਾਂ ਬਚਾ ਕੇ ਦੌੜੇ। ਜੇ ਕਿਤੇ ਗੁਰੂ ਸਾਹਿਬ ਕੋਲ ਦਲ ਵੱਡਾ ਹੋਵੇ, ਅਜੇ ਤੇ ਗਿਣਤੀ ਬੜੀ ਥੋੜੀ ਹੈ, ਜੇ ਗੁਰੂ ਸਾਹਿਬ ਕੋਲ ਦਲ ਵੱਡਾ ਹੋ ਗਿਆ, ਗੁਰੂ ਸਾਹਿਬ ਕੋਲ ਸਿੱਖਾਂ ਦੀ ਗਿਣਤੀ ਵੱਧ ਗਈ, ਗੁਰੂ ਸਾਹਿਬ ਦੇ ਕੋਲ ਰਹਿਣ ਵਾਲੇ ਸਿਪਾਹੀਆਂ ਦੀ ਗਿਣਤੀ ਜੇ ਵੱਧ ਗਈ, ਫਿਰ ਸਾਡਾ ਰਾਜ ਭਾਗ ਉੱਥੇ ਕੀ ਪਾਇਆ ਰੱਖਦਾ। ਜੇ ਆਲਮ ਚੰਦ ਵਰਗਾ ਆਪਣੀ ਜਾਨ ਬਚਾਉਂਦਾ ਭੱਜਦਾ ਫਿਰਦਾ, ਬਲੀਆ ਚੰਦ ਵਰਗਾ ਆਪਣੀ ਜਾਨ ਬਚਾਉਂਦਾ ਫਿਰਦਾ, ਤਾਂ ਅਸੀਂ ਕੀ ਕਰਾਂਗੇ? ਵੀ ਭਾਵ ਸਾਡਾ ਰਾਜ ਭਾਗ ਤਾਂ ਫਿਰ ਸਾਡੇ ਕੋਲੋਂ ਖੁੱਸਣ ਤੋਂ ਕੋਈ ਰੋਕ ਨਹੀਂ ਸਕਦਾ।

ਨਿਤਾ ਪ੍ਰਤੀ ਹੁਣ ਗੁਰੂ ਸਾਹਿਬ ਦਾ ਜਿਹੜਾ ਦਲ ਹੈ ਉਹ ਵਧੀ ਜਾਂਦਾ ਹੈ। ਮਾਲਕ ਪਾਤਸ਼ਾਹ ਦੇ ਕੋਲ ਚੱਲ ਕੇ ਆਉਣ ਵਾਲੇ ਸਮਾਜ ਵਿੱਚ ਰਹਿੰਦੇ ਹੋਏ ਭਾਵੇਂ ਕੋਈ ਉੱਚੀ ਜਾਤ ਦਾ ਹੈ ਭਾਵੇਂ ਕੋਈ ਨੀਵੀਂ ਜਾਤ ਦਾ, ਸਾਰੇ ਗੁਰੂ ਸਾਹਿਬ ਕੋਲ ਜਾ ਕੇ ਅਤੇ ਖੰਡੇ ਬਾਟੇ ਕੀ ਪੌੜ ਲਈ ਜਾਂਦੇ ਨੇ, ਸਾਰੇ ਗੁਰੂ ਸਾਹਿਬ ਦੇ ਨਾਲ ਜੁੜ ਰਹੇ ਨੇ, ਸਾਰੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਅਤੇ ਗੁਰੂ ਪਾਤਸ਼ਾਹ ਕੋਲੋਂ ਖੰਡੇ ਬਾਟੇ ਕੀ ਪਾਹੁਲ ਧਾਰਨ ਕਰੀ ਜਾਂਦੇ ਨੇ। ਦਿਨ ਬਾ ਦਿਨ ਸਾਹਿਬ ਦੇ ਦਲ ਵਿੱਚ ਵਾਧਾ ਹੋਈ ਜਾਂਦਾ ਹੈ, ਦਿਨ ਬਾ ਦਿਨ ਉਹਨਾਂ ਦੇ ਇਕੱਠ ਵਿੱਚ ਉਹਨਾਂ ਦੇ ਸਿਪਾਹੀਆਂ ਦੇ ਵਿੱਚ ਵਾਧਾ ਹੋ ਰਿਹਾ ਹੈ।

ਫਿਰ ਜਿਹੜੇ ਸਾਰੇ ਹੁਣ ਉੱਚੀਆਂ ਨੀਵੀਆਂ ਜਾਤਾਂ ਵਾਲੇ ਆ ਕੇ ਗੁਰੂ ਸਾਹਿਬ ਕੋਲੋਂ ਪਾਹੁਲ ਲੈ ਕੇ ਗੁਰੂ ਸਾਹਿਬ ਨਾਲ ਜੁੜ ਰਹੇ ਨੇ, ਗੁਰੂ ਕੀ ਸਿੱਖੀ ਧਾਰਨ ਕਰ ਰਹੇ ਨੇ, ਇਹ ਸਾਰੇ ਉਹ ਨੇ ਜਿਹੜੇ ਫਿਰ ਆਪਣੇ ਕੋਲ ਸ਼ਸਤਰ ਵੀ ਰੱਖਣ ਲੱਗ ਜਾਂਦੇ ਨੇ, ਤੁਫੰਗ ਵੀ ਰੱਖਦੇ ਨੇ, ਖੜਗ ਵੀ ਰੱਖਦੇ ਨੇ, ਤੁਫੰਗ ਬੰਦੂਕ ਖੜਗ ਕਿਰਪਾਨ ਵੀ, ਇਹ ਤਾਂ ਬੰਦੂਕਾਂ ਅਤੇ ਕਿਰਪਾਨਾਂ ਧਾਰਨ ਕਰ ਲੈਂਦੇ ਨੇ। ਫਿਰ ਉਹਦੇ ਨਾਲ ਨਾਲ ਪੰਜ ਕਕਾਰੀ ਵਰਦੀ ਨਾ, ਕੇਸ ਕੱਛ ਇਹ ਸਾਰਾ ਕੁਝ ਧਾਰਨ ਕਰ ਲੈਂਦੇ ਹੋ, ਪਾਹੁਲ ਲੈ ਲਈ ਫਿਰ ਖੰਡੇ ਬਾਟੇ ਕੀ, ਜਦੋਂ ਉਦੋਂ ਬਾਅਦ 'ਚ ਪੰਜ ਕਕਾਰੀ ਵਰਦੀ ਤਾਂ ਧਾਰਨ ਕਰਨਗੇ ਹੈ ਨਾ। ਜਿਹੜੇ ਵੀ ਗੁਰੂ ਸਾਹਿਬ ਕੋਲ ਜਾਂਦੇ ਨੇ ਉੱਚੀਆਂ ਨੀਵੀਆਂ ਜਾਤਾਂ ਵਾਲੇ, ਉਹ ਸਾਰੇ ਖੰਡੇ ਕੀ ਪਾਹੁਲ ਲੈ ਕੇ ਅਤੇ ਪੰਜ ਕਕਾਰੀ ਵਰਦੀ ਧਾਰਨ ਕਰੀ ਜਾ ਰਹੇ ਨੇ। ਪੰਜ ਕਕਾਰੀ ਵਰਦੀ ਧਾਰਨ ਕਰਕੇ ਅਤੇ ਮੁੜ ਕੇ ਫਿਰ ਪ੍ਰਵਾਹ ਨਹੀਂ ਕਿਸੇ ਦੀ ਉਹ ਕਰਦੇ, ਫੇਰ ਤਾਂ ਇੰਜ ਲਲਕਾਰਦੇ ਨੇ ਵੀ ਜਿਵੇਂ ਮੌਤ ਦਾ ਡਰ ਵੀ ਆਪਣੇ ਮਨਾਂ ਵਿੱਚੋਂ ਵਿਸਾਰਿਆ।

ਇਹ ਨਾ ਕਿਸੇ ਰਾਜੇ ਨੂੰ ਮੰਨਦੇ ਨੇ, ਨਾ ਕਿਸੇ ਬਾਦਸ਼ਾਹ ਨੂੰ, ਜਿਹੜਾ ਵੀ ਅੱਗੇ ਆਉਂਦਾ ਉਸੇ ਨੂੰ ਮਾਰ ਸੁੱਟਦੇ ਨੇ। ਡਰ ਨਹੀਂ ਨਾ ਕੋਈ, ਹੁਣ ਭੈ ਨਹੀਂ ਕੋਈ, ਜਿਹੜੇ ਜੰਮੇ ਹੀ ਮੌਤ ਵਿੱਚੋਂ ਨੇ ਉਹਨਾਂ ਨੂੰ ਭੈ ਕਾਹਦਾ। ਇਸ ਕਰਕੇ ਹੁਣ ਇਹ ਸਾਰੇ ਨਾ ਪਹਾੜੀ ਰਾਜੇ ਡਰੇ ਹੋਏ ਨੇ ਵੀ ਜੇ ਆਲਮ ਚੰਦ ਭੱਜਿਆ ਫਿਰਦਾ ਹੈ ਜਾਂ ਬਲੀਆ ਚੰਦ ਦੌੜਿਆ ਫਿਰਦਾ ਆਪਣੀ ਜਾਨ ਬਚਾਉਣ ਦੇ ਲਈ, ਲੁਕਦੇ ਫਿਰਦੇ ਨੇ, ਜ਼ਖਮੀ ਹੋ ਕੇ ਗੁਰੂ ਸਾਹਿਬ ਦੇ ਸਿੰਘਾਂ ਦੇ ਕੋਲੋਂ ਆਪਣੀਆਂ ਜਾਨਾਂ ਬਚਾਉਂਦੇ ਫਿਰਦੇ ਨੇ, ਅਤੇ ਸਾਡੀ ਪਾਇਆ ਕੀ ਹੈ, ਅਸੀਂ ਕੀ ਮਾਇਨੇ ਰੱਖਦੇ ਹਾਂ। ਇਸ ਲਈ ਜੀ ਉਹ ਸਾਰੇ ਹੁਣ ਡਰੇ ਹੋਏ ਨੇ, ਅਤੇ ਡਰੇ ਹੋਏ ਕੀ ਕਹਿੰਦੇ ਵੀ ਇਹ ਨਾ ਕਿਸੇ ਪਾਤਸ਼ਾਹ ਨੂੰ ਮੰਨਣ, ਨਾ ਕਿਸੇ ਰਾਜੇ ਨੂੰ ਮੰਨਣ, ਇਹ ਤਾਂ ਆਪਣੀ ਹੀ ਆਨੰਦ ਵਿੱਚ ਨੇ। ਜਿਹੜਾ ਇਹਨਾਂ ਦੇ ਅੱਗੇ ਆਉਂਦਾ ਉਸੇ ਨੂੰ ਇਹ ਮਾਰ ਸੁੱਟਦੇ

ਚ ਵਾਧਾ ਇੱਦਾਂ ਹੋਈ ਜਾਂਦਾ ਹੈ, ਇਵੇਂ ਵਧੀ ਜਾਂਦੇ ਨੇ ਜਿਵੇਂ ਏਕਮ ਦਾ ਚੰਦਰਮਾ ਵੱਧਦਾ, ਮਤਲਬ ਮੱਸਿਆ ਤੋਂ ਅਗਲੇ ਦਿਨ ਏਕਮ ਪਹਿਲੀ ਨੂੰ ਹੈ ਨਾ, ਅਤੇ ਚੰਦਰਮਾ ਥੋੜ੍ਹਾ ਜਿਹਾ, ਫਿਰ ਦੂਜ ਤੀਜ ਹੈ ਨਾ, ਫਿਰ ਉਹ ਚੰਦਰਮਾ ਵਧੀ ਜਾਂਦਾ। ਹੁਣ ਉਹ ਮੱਸਿਆ ਤੋਂ ਮਗਰੋਂ ਪੂਰਨਮਾਸੀ ਤੱਕ ਚੰਦਰਮਾ ਨੂੰ ਵਧਣੋਂ ਕੋਈ ਰੋਕ ਨਹੀਂ ਸਕਦਾ, ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਏ ਵੀ ਮੈਂ ਨਹੀਂ ਵਧਣ ਦਿੰਦਾ, ਉਹਨੂੰ ਰੋਕ ਕੋਈ ਨਹੀਂ ਸਕਦਾ। ਕਹਿੰਦੇ ਖਾਲਸਾ ਵੀ ਇੱਦਾਂ ਵਧੀ ਜਾਂਦਾ ਜਿਵੇਂ ਏਕਮ ਦਾ ਚੰਦਰਮਾ, ਉਹਨੂੰ ਵੀ ਕੋਈ ਨਹੀਂ ਰੋਕ ਸਕਦਾ, ਇਹਨੂੰ ਵੀ ਕੋਈ ਨਹੀਂ ਰੋਕ ਸਕਦਾ, ਵਧਣ ਤੋਂ ਰੁਕਦੇ ਹੀ ਨਹੀਂ ਇਹ। ਇਹ ਦਿਨ ਪ੍ਰਤੀ ਦਿਨ ਵਧੀ ਜਾਂਦੇ ਨੇ ਜਿਵੇਂ ਰਾਤ ਦਾ ਪਤੀ, ਰਾਤ ਦਾ ਪਤੀ ਭਾਵ ਚੰਦਰਮਾ, ਚੰਦਰਮਾ ਜਿਵੇਂ ਏਕਮ ਦਾ ਰੋਜ਼ਾਨਾ ਵੱਧਦਾ ਹੈ, ਉਵੇਂ ਗੁਰੂ ਪਾਤਸ਼ਾਹ ਦੇ ਸਿੱਖ ਇਹਨਾਂ ਦੇ ਦਲ ਵਿੱਚ ਨਿਤਾ ਪ੍ਰਤੀ ਵਾਧਾ ਹੁੰਦਾ।

ਕੋਈ ਨਾ ਕੋਈ ਉਪਾਅ ਕਰ ਲੈਣਾ ਚਾਹੀਦਾ। ਹੁਣੇ ਹੀ ਆਪਾਂ ਕੋਈ ਨਾ ਕੋਈ ਤਰੀਕਾ ਵਰਤ ਲਈਏ ਤੇ ਚੰਗੇ ਰਹਾਂਗੇ। ਹੁਣ ਤੇ ਇਹ ਹੈ ਨਾ ਥੋੜੇ, ਹੁਣ ਤੇ ਇਹਨਾਂ ਦੀ ਗਿਣਤੀ ਵੀ ਥੋੜੀ ਹੈ, ਹੈ ਵੀ ਥੋੜੇ ਨੇ। ਹੁਣ ਤੇ ਸਾਰਾ ਕੁਛ ਹੀ ਬਣ ਆਉਣਾ, ਆਪਾਂ ਜਿਹੜਾ ਮਰਜ਼ੀ ਤਰੀਕਾ ਵਰਤ ਲਈਏ, ਢੰਗ ਵਰਤ ਲਈਏ, ਸਾਰੇ ਹੀ ਆਪਣੇ ਸਫਲੇ ਹੋ ਜਾਣੇ ਨੇ, ਕਿਉਂਕਿ ਅਜੇ ਇਹਨਾਂ ਦੀ ਗਿਣਤੀ ਥੋੜੀ ਹੈ। ਹੁਣ ਉਹਨਾਂ ਪਹਾੜੀ ਰਾਜਿਆਂ ਦਾ ਭਾਵ ਇਹ ਸੀ ਵੀ ਅਜੇ ਤਾਂ ਦਲ ਥੋੜ੍ਹਾ ਅਤੇ

ਦੂਜਾ ਅਲੰਕਾਰ ਵਰਤਿਆ ਵੀ ਅਜੇ ਥੋੜੇ ਨੇ, ਇਹਨਾਂ ਦੀ ਹਾਲਤ ਅਜੇ ਹੈ ਛੋਟੇ ਜਿਹੇ ਬੂਟੇ ਵਾਲੀ, ਨਿੱਕੇ ਜਿਹੇ ਪੌਦੇ ਵਾਲੀ, ਜਿਹਨੂੰ ਜਿਵੇਂ ਮਰਜ਼ੀ ਕਰਕੇ ਹਿਲਾ ਕੇ ਅਤੇ ਪੱਟ ਕੇ ਸੁੱਟ ਦਿਓ, ਚੰਗੇ ਰਹਾਂਗੇ। ਜੇ ਕਿਤੇ ਇਹ ਵੱਧ ਗਏ ਅਤੇ ਇਹਨਾਂ ਨੇ ਜਿਸ ਹਿਸਾਬ ਨਾਲ ਇਹ ਵੱਧ ਰਹੇ ਨੇ, ਬੋੜ ਦੇ ਰੁੱਖ ਵਰਗੇ ਵਧਣਗੇ, ਬੋੜ ਦੇ ਰੁੱਖ ਵਾਂਗੂ ਵਧਣਗੇ, ਅਤੇ ਜਦੋਂ ਬੋੜ ਦਾ ਰੁੱਖ ਵੱਡਾ ਹੋ ਜਾਏ, ਵੱਧ ਜਾਏ, ਫਿਰ ਉਹਨੂੰ ਪੱਟਣਾ ਤਾਂ ਦੂਰ ਦੀ ਗੱਲ ਹੈ, ਉਹਨੂੰ ਹਿਲਾਇਆ ਵੀ ਨਹੀਂ ਜਾ ਸਕਦਾ। ਅਤੇ ਅਜੇ ਤਾਂ ਇਹ ਛੋਟੇ ਨੇ, ਛੋਟੇ ਤੋਂ ਭਾਵ ਵੀ ਅਜੇ ਥੋੜ੍ਹੇ ਨੇ, ਇਹਨਾਂ ਨੂੰ ਮੁਕਾ ਸਕਦੇ ਹਾਂ। ਜੇ ਕਿਤੇ ਵੱਧ ਗਏ ਨਾ, ਫਿਰ ਇਹ ਮੁਕਾਇਆ ਵੀ ਕਰ

ਅਜੇ ਇਹ ਅੱਗ ਦੀ ਚੰਗਿਆੜੀ ਹੈ, ਬਸ ਅੱਗ ਦੀ ਇੱਕ ਚੰਗਿਆੜੀ ਹੈ, ਅੱਗ ਦਾ ਇੱਕ ਚੰਗਿਆੜਾ ਕਹਿ ਲਓ। ਜਿੰਨੀ ਛੇਤੀ ਇਹਨੂੰ ਬੁਝਾ ਦਾਂਗੇ ਤਾਂ ਸੌਖਾ ਹੈ। ਹੁਣ ਇਹ ਅੱਗ ਦਾ ਚੰਗਿਆੜਾ ਸ਼ਬਦ ਖਾਲਸੇ ਪੰਥ ਲਈ ਵਰਤ ਰਹੇ ਜੀ ਪਹਾੜੀ ਰਾਜੇ, ਵੀ ਹੁਣ ਤਾਂ ਇਹਨੂੰ ਬੁਝਾਉਣਾ ਸੌਖਾ ਹੈ, ਇਹਨੂੰ ਬੁਝਾ ਲਾਂਗੇ ਅਤੇ ਚੰਗੇ ਰਹਾਂਗੇ, ਪਰ ਜੇ ਕਿਤੇ ਇਹ ਅੱਗ ਦਾ ਚੰਗਿਆੜਾ ਆਪਣੀ ਪਹੁੰਚ ਜੰਗਲ ਤੱਕ ਕਰ ਗਿਆ ਨਾ, ਅਤੇ ਜਦੋਂ ਜੰਗਲ ਨੂੰ ਅੱਗ ਲੱਗ ਜੇ ਫਿਰ ਨਹੀਂ ਕਿਸੇ ਉਪਾਅ ਨਾਲ ਬੁੱਝਦੀ, ਫਿਰ ਤਾਂ ਉਹ ਅਕਾਲ ਪੁਰਖ ਬੁਝਾਵੇ ਅਤੇ ਬੁੱਝਦੀ ਆ, ਜੰਗਲ ਨੂੰ ਲੱਗੀ ਅੱਗ ਕਦੇ ਬੁੱਝਿਆ ਨਹੀਂ ਜੇ ਕਰਦੀ, ਸਿਵਾਏ ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ। ਹੁਣ ਉਹ ਕਹਿੰਦੇ ਨੇ ਵੀ ਇਹ ਹੈ ਅਜੇ ਸਿਰਫ ਇੱਕ ਚੰਗਿਆੜਾ, ਭਲਾ ਇਸੇ 'ਚ ਹੀ ਹੈ ਵੀ ਇਹਨੂੰ ਜੰਗਲ ਦੀ ਅੱਗ ਬਣਨ ਤੋਂ ਪਹਿਲਾਂ ਆਪਾਂ ਬੁਝਾ ਦਈਏ, ਜੇ ਇਹਨੂੰ ਬੁਝਾ ਦਾਂਗੇ ਤਾਂ ਚੰਗੇ ਰਹਾਂਗੇ, ਜੇ ਇਹ ਕਿਤੇ ਵੱਧ ਗਏ ਨਾ ਫਿਰ ਆਪਣੇ ਤੋਂ ਸੰਭਾਲਿਆ ਵੀ ਨਹੀਂ।

ਤੀਜਾ ਅਲੰਕਾਰ ਕਹਿੰਦੇ ਵੀ ਥੋੜ੍ਹਿਆਂ ਕੁ ਦਿਨਾਂ ਦਾ ਜੇ ਸ਼ੇਰ ਦਾ ਬੱਚਾ ਹੋਵੇ ਨਾ ਉਹਨੂੰ ਆਸਾਨੀ ਨਾਲ ਫੜਿਆ ਜਾਂਦਾ ਕਿਉਂਕਿ ਉਹ ਨਿਰਵਲ ਹੁੰਦਾ ਹੈ, ਉਹਦੇ ਕੋਲ ਤਾਕਤ ਨਹੀਂ ਹੁੰਦੀ ਅਤੇ ਉਹਨੂੰ ਆਸਾਨੀ ਨਾਲ ਫੜ ਲਿਆ ਜਾਂਦਾ ਅਤੇ ਉਹਨੂੰ ਆਪਣਾ ਗੁਲਾਮ ਬਣਾ ਲਿਆ ਜਾਂਦਾ। ਜੇ ਸ਼ੇਰ ਦੇ ਬੱਚੇ ਨੂੰ ਵੱਡਿਆਂ ਹੋਣ ਤੋਂ ਪਹਿਲਾਂ ਪਹਿਲਾਂ ਇੱਕ ਸ਼ੇਰ ਵਾਂਗ ਦਹਾੜਨ ਤੋਂ ਪਹਿਲਾਂ ਪਹਿਲਾਂ ਫੜ ਲਈਏ ਅਤੇ ਉਹ ਫੜਿਆ ਜਾਂਦਾ ਹੈ, ਅਤੇ ਜੇ ਨਾ ਫੜੀਏ ਫਿਰ ਉਹ ਅਗਾਂਹ ਜਦੋਂ ਵੱਡੇ ਸ਼ੇਰ ਰੂਪ

ਵੀ ਜਦੋਂ ਨਿਰਬਲ ਸੀ ਉਦੋਂ ਤੇ ਫੜ ਲਾਂਗੇ, ਫੜਨਾ ਵੀ ਸੌਖਾ ਹੈ, ਪਰ ਜੇ ਕਿਤੇ ਉਹ ਆਪਣੇ ਬਲ 'ਤੇ ਆ ਕੇ ਮੁੜ ਕੇ ਗਰਜ ਪਿਆ ਨਾ, ਜਦੋਂ ਵੱਡਾ ਹੋ ਗਿਆ ਬੱਚਾ ਉਦੋਂ ਤੇ ਫੜ ਲਾਂਗੇ, ਜਦੋਂ ਉਹ ਵੱਡਾ ਹੋ ਕੇ ਆਪਣੀ ਗਰਜ 'ਤੇ ਆ ਗਿਆ ਫਿਰ ਨਹੀਂ ਜੇ ਰੁਕਣਾ, ਫਿਰ ਉਹਦੇ ਸਾਹਮਣੇ ਹੋਵੇ ਕਿਹੜਾ। ਹੁਣ ਗਰਜਦੇ ਹੋਏ ਸ਼ੇਰ ਦੇ ਅੱਗੇ ਜਾ ਕੇ ਕੋਈ ਖੜੋ ਸਕਦਾ ਵੀ ਮੈਂ ਜਾ ਕੇ ਇਹਨੂੰ ਰੋਕਦਾ, ਹੁਣ ਇਹਨੂੰ ਫੜਦਾ ਮੈਂ? ਅਸ ਕਹਿੰਦੇ ਵੀ ਖਾਲਸੇ ਦੀ ਖਾਲਸਾ ਜਿਹੜਾ ਉਸੇ ਅਵਸਥਾ 'ਚ ਹੈ ਵੀ ਅਜੇ ਤਾਂ ਸ਼ੇਰ ਬਾਲਕ ਰੂਪ ਵਿੱਚ ਹੈ, ਹੁਣ ਤਾਂ ਫੜ ਲਾਂਗੇ ਚੰਗੇ ਰਵਾਂਗੇ, ਜੇ ਕਿਤੇ ਇਹ ਬਲ ਧਾਰ ਕੇ ਗਰਜ ਪਿਆ ਨਾ ਮੁੜ ਕੇ ਇਹਦੇ ਸਾਹਮਣੇ ਕਿਸੇ ਨੇ ਨਹੀਂ।

ਅਜੇ ਤੇ ਸਿੰਘ ਜਿਹੜੇ ਗੁਰੂ ਕੇ ਸਿੱਖ ਨੇ ਇਹਨਾਂ ਦੀ ਗਿਣਤੀ ਸੌਵਾਂ ਦੇ ਵਿੱਚ ਹੀ ਹੈ, ਅਜੇ ਤੇ ਸੈਂਕੜੇ ਦੀ ਗਿਣਤੀ ਵਿੱਚ ਨੇ। ਅਤੇ ਸੈਂਕੜੇ ਦੀ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਸਾਰੇ ਪਹਾੜੀ ਰਾਜਿਆਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਭਾਵੇਂ ਸੈਂਕੜੇ ਹੀ ਪਰ ਕਿਸੇ ਪਹਾੜੀ ਰਾਜੇ ਨੂੰ ਸਾਹ ਨਹੀਂ ਲੈਣ ਦਿੰਦੇ, ਸਾਹ ਲੈਣ ਤੋਂ ਭਾਵ ਵੀ ਕਿਸੇ ਨੂੰ ਆਵਾਜ਼ ਨਹੀਂ ਚੁੱਕਣ ਦਿੰਦੇ ਜਿਹੜਾ ਜਾ ਕੇ ਇਹਨਾਂ ਦਾ ਮੁਕਾਬਲਾ ਕਰ ਸਕੇ ਕਿਸੇ ਨੂੰ ਵੀ। ਭਾਵੇਂ ਜਿੱਡਾ ਮਰਜ਼ੀ ਕੋਈ ਵੱਡਾ ਰਾਜਾ ਹੈ, ਜਿੱਡੀ ਮਰਜ਼ੀ ਵੱਡੀ ਸੈਨਾ ਦਾ ਮਾਲਕ ਹੈ, ਇਹ ਤਾਂ ਸੌਵਾਂ ਦੀ ਗਿਣਤੀ ਵਿੱਚ ਹੀ ਮਾਣ ਨਹੀਂ। ਜਿਨ੍ਹਾਂ ਦੀ ਗਿਣਤੀ ਅਜੇ ਸੌਵਾਂ ਦੇ ਵਿੱਚ ਹੈ ਉਹ ਅਜੇ ਵੀ ਕਿਸੇ ਬਾਦਸ਼ਾਹ ਅਤੇ ਪਾਤਸ਼ਾਹ ਦਾ ਡਰ ਮਨ ਵਿੱਚ ਨਹੀਂ ਰੱਖਦੇ।

ਅਜੇ ਤੇ ਸੌ ਨੇ, ਸੌਵਾਂ ਦੀ ਗਿਣਤੀ ਚ ਨੇ, ਜੇ ਕਿਤੇ ਹਜ਼ਾਰਾਂ ਦੀ ਗਿਣਤੀ ਚ ਹੋ ਗਏ ਨਾ, ਤੇ ਮੁੜ ਕੇ ਇਹਨਾਂ ਨਾਲ ਅੜਨਾ ਕਿੰਨੇ ਹੈ, ਇਹਨਾਂ ਨਾਲ ਲੜਨਾ ਕਿੰਨੇ ਹੈ? ਨਾ ਫਿਰ ਇਹਨਾਂ ਕੋਲ ਨਾਲ ਕੋਈ ਲੜ ਸਕਦਾ, ਤੇ ਨਾ ਇਹਨਾਂ ਦੇ ਸਾਹਮਣੇ ਕੋਈ ਖੜੋ ਸਕਦਾ। ਉਹ ਤੇ ਸੌਵਾਂ ਦੀ ਗਿਣਤੀ ਚ ਕਿਸੇ ਨੂੰ ਖੜੋਣ ਨਹੀਂ ਦਿੰਦੇ। ਜੇ ਹਜ਼ਾਰ ਦੀ ਗਿਣਤੀ ਵਿੱਚ ਆ ਗਏ, ਹਜ਼ਾਰਾਂ ਦੀ ਗਿਣਤੀ ਚ ਆ ਗਏ, ਫਿਰ ਇਹਨਾਂ ਨੂੰ ਨਾ ਕੋਈ ਰੋਕ ਸਕਦਾ, ਤੇ ਨਾ ਹੀ ਇਹਨਾਂ ਅੱਗੇ ਕੋਈ ਅੜ ਸਕਦਾ, ਔਰ ਨਾ ਹੀ ਇਹਨਾਂ ਨਾਲ ਕੋਈ ਲੜ ਸਕਦਾ ਹੈ।

ਇਦਾਂ ਦੀ ਸਾਰੇ ਪਹਾੜੀ ਰਾਜੇ ਮਿਲੇ ਹੋਏ ਤੇ ਮਿਲ ਕੇ ਆਪਸ ਵਿੱਚ ਗੱਲਾਂ ਕਰਦੇ ਤੇ ਗੱਲਾਂ ਕਰਦਿਆਂ ਕਰਦਿਆਂ ਇਹਨਾਂ ਨੇ ਮਸ਼ਵਰਾ ਕੀ ਕੀਤਾ ਵੀ ਆਪਾਂ ਹੁਣ ਇਦਾਂ ਕਰੀਏ ਵੀ ਆਪਣੇ ਵੱਸ ਦੀ ਤੇ ਗੱਲ ਹੈ ਨਹੀਂ। ਪਹਾੜੀ ਰਾਜੇ ਮੰਨ ਚੁੱਕੇ ਨੇ ਵੀ ਗੁਰੂ ਗੋਬਿੰਦ ਸਿੰਘ ਤੇ ਗੁਰੂ ਕਿਆਂ ਸਿੱਖਾਂ ਦਾ ਮੁਕਾਬਲਾ ਕਰਨਾ ਆਪਣੇ ਵੱਸ ਦੀ ਗੱਲ ਨਹੀਂ, ਤੇ ਕਿਉਂ ਨਾ ਆਪਾਂ ਸਾਰੇ ਸ਼ਾਹੀ ਸੈਨਾ ਮੰਗਾਉਂਦੇ ਹਾਂ, ਸ਼ਾਹੀ ਫੌਜ ਮੰਗਾਉਂਦੇ ਹਾਂ, ਅਤੇ ਉਹ ਸ਼ਾਹੀ ਫੌਜ ਸੱਦ ਕੇ ਨਾ ਅਤੇ ਆਪਾਂ ਫਿਰ ਇਹਨਾਂ ਦਾ ਮੁਕਾਬਲਾ

ਸੂਬੇ ਨੂੰ ਕਹਿੰਦੇ ਆ ਵੀ ਤੂੰ ਸਾਡੀ ਸਹਾਇਤਾ ਕਰ, ਸਾਡੀ ਮਦਦ ਕਰ, ਸ਼ਾਹੀ ਫੌਜ ਭੇਜ ਤਾਂ ਜੋ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਅਤੇ ਉਹਨਾਂ ਦੇ ਸਿੰਘਾਂ ਨੂੰ ਅਸੀਂ ਮੁਕਾ ਸਕੀਏ। ਇਹਨਾਂ ਨੇ ਜੀ ਸਾਰਿਆਂ ਨੇ ਮਿਲ ਕੇ ਪਹਾੜੀ ਰਾਜਿਆਂ ਨੇ ਆਪਸ 'ਚ ਪੱਕਾ ਮਸ਼ਵਰਾ ਕਰ ਲਿਆ, ਆਹ ਆਪਣੀ ਸਲਾਹ ਹੈ। ਫਿਰ ਇਹਨਾਂ ਕੀ ਕੀਤਾ, ਇੱਕ ਵਕੀਲ ਤਿਆਰ ਕੀਤਾ ਜਿਹਨੂੰ ਹੁਣ ਭੇਜਣਾ ਵੀ ਤੂੰ ਜਾ ਅਤੇ ਜਿਹੜਾ ਸੂਬਾ ਦਿੱਲੀ ਵਿੱਚ ਔਰੰਗਜ਼ੇਬ ਸਥਾਪਿਤ ਕਰਕੇ ਗਿਆ ਉਹਨੂੰ ਜਾ ਕੇ ਮਿਲ, ਅਤੇ ਉਹਨੂੰ ਮਿਲ ਕੇ ਨਾ ਫਿਰ ਇੱਥੋਂ ਦੀ ਪਹਾੜੀ ਰਾਜ ਦੀ ਜੋ ਦੂਨ ਦਾ ਇੱਥੋਂ ਦੀ ਦਸ਼ਾ ਹੈ ਉਹ ਸਾਰੀ ਦਸ਼ਾ ਜਾ ਕੇ ਫਿਰ ਤੂੰ ਉਸ ਸੂਬੇ ਨੂੰ ਬਿਆਨ ਕਰ ਵੀ ਫਿਰ ਜਦੋਂ ਉਹ ਸਾਰੀ ਦਸ਼ਾ ਤੁਸੀਂ ਬਿਆਨ ਕਰੋਗੇ ਫਿਰ ਜਿਵੇਂ ਉਹ ਫੈਸਲਾ

ਕੀ ਕੀਤਾ ਵੀ ਵਕੀਲ ਤਿਆਰ ਕਰ ਲਿਆ। ਉਹ ਜਿਹੜਾ ਵਕੀਲ ਤਿਆਰ ਕੀਤਾ ਉਹਨੂੰ ਸਮਝਾ ਬੜਾ ਲਿਆ ਅਤੇ ਉਹਨੂੰ ਨਾ ਆਪਣੇ ਕੋਲੋਂ ਥੋੜ੍ਹਾ ਥੋੜ੍ਹਾ ਧਨ ਇਕੱਠਾ ਕਰਕੇ ਸਾਰਿਆਂ ਨੇ ਦਿੱਤਾ। ਅਤੇ ਸਾਰਿਆਂ ਨੇ ਜਦੋਂ ਧਨ ਦੇ ਦਿੱਤਾ ਨਾ ਉਹਨੂੰ, ਅਤੇ ਨਾਲ ਇਹ ਕਿਹਾ ਵੀ ਜਦੋਂ ਜਾ ਕੇ ਤੂੰ ਸੂਬੇ ਨੂੰ ਮਿਲਣਾ ਅਤੇ ਆਹ ਧਨ ਦੇ ਕੇ ਮਿਲੀ ਵੀ ਹੋ ਸਕਦਾ ਉਹਦੇ ਮਨ ਅੰਦਰ ਲਾਲਚ ਪੈਦਾ ਹੋ ਜੇ, ਅਤੇ ਜੇ ਉਹ ਲਾਲਚ ਪੈਦਾ ਹੋ ਗਿਆ ਫਿਰ ਉਹ ਜ਼ਰੂਰ ਆਪ ਵੀ ਆਏਗਾ ਅਤੇ ਆਪਣੀ ਫੌਜ ਵੀ ਭੇਜੇਗਾ। ਇੱਦਾਂ ਦੀ ਵਿਉਂਤਬੰਦੀ ਕਰਕੇ ਨਾ ਜੀ ਇਹਨਾਂ ਸਾਰਿਆਂ ਨੇ, ਅਤੇ ਵਕੀਲ ਨੂੰ ਆਪਣੇ ਕੋਲੋਂ ਬਹੁਤ ਸਾਰਾ ਧਨ ਇਕੱਠਾ ਕਰਕੇ ਪਹਾੜੀ ਰਾਜਿਆਂ ਦੇਤਾ ਅਤੇ ਬੜੀਆਂ ਕੀਮਤੀ ਭੇਟਾਵਾਂ ਵੀ ਉਹਨੂੰ

ਕੀਮਤੀ ਜਿਹੜੀਆਂ ਵਸਤੂਆਂ ਪਦਾਰਥ ਨੇ ਨਾ, ਜਿਹੜੇ ਬੜਾ ਮੁੱਲ ਦੇ ਕੇ ਮਿਲਦੇ, ਉਹਦੀ ਖੁਸ਼ਾਮਦੀ ਵਾਸਤੇ ਇਹਨਾਂ ਨੇ ਉਹ ਵੀ ਭੇਜੇ ਲੈ ਕੇ ਵੀ ਉਹ ਖੁਸ਼ ਹੋ ਜੇ, ਅਤੇ ਖੁਸ਼ ਹੋ ਕੇ ਜਿਹੜੀ ਅਰਜ਼ ਅਸੀਂ ਉਹਦੇ ਅੱਗੇ ਕਰਨੀ ਅਤੇ ਸਾਡੀ ਉਹ ਅਰਜ਼ੋਈ ਨੂੰ

ਇਹਨਾਂ ਨੇ ਜੀ ਉਹ ਦਿੱਲੀ ਦੇ ਸੂਬੇ ਨੂੰ ਉਕਸਾਉਣਾ ਅਤੇ ਸੁਭਾਵਿਕ ਜਿਹੀ ਗੱਲ ਹੈ ਵੀ ਕੁਝ ਕੁ ਜਿਹੜੀਆਂ ਇਹਨਾਂ ਨੇ ਕੀਤੀਆਂ ਉਹ ਛਪਾ ਕੇ ਅਤੇ ਸਾਰੀਆਂ ਗੁਰੂ ਸਾਹਿਬ ਵਾਲੀਆਂ ਉਹਦੇ ਅੱਗੇ ਰੱਖਣਗੇ। ਇਹ ਥੋੜ੍ਹੀ ਦੱਸਣਾ ਵੀ ਅਸੀਂ ਜਾ ਕੇ ਉਹਨਾਂ ਨੂੰ ਛੇੜਦੇ ਰਹੇ ਹਾਂ, ਇਹ ਥੋੜ੍ਹੀ ਦੱਸਣਾ ਵੀ ਅਸੀਂ ਜਾ ਕੇ ਉਹਨਾਂ ਨੂੰ ਲੜਨ ਵਾਸਤੇ ਉਕਸਾਇਆ ਵੀ ਅਸੀਂ ਚੜ੍ਹ ਕੇ ਜਾਂਦੇ ਰਹੇ ਹਾਂ ਅਤੇ ਅੱਗੋਂ ਸਾਨੂੰ ਰੋਕਦੇ ਰਹੇ। ਇਹ ਨਹੀਂ ਦੱਸਣਾ ਵੀ ਅਸੀਂ ਜਾਂਦੇ ਰਹੇ ਹਾਂ, ਬਸ ਇਹ ਦੱਸਣਾ ਵੀ ਗੁਰੂ ਗੋਬਿੰਦ ਸਿੰਘ ਨੇ ਸਾਡੇ ਨਾਲ ਜੰਗਾਂ ਕੀਤੀਆਂ ਨੇ ਅਤੇ ਉਹ ਜੰਗਾਂ ਵਿੱਚ ਸਾਨੂੰ ਬਹੁਤ ਭੈੜੀ ਮਾਰ ਮਾਰੀ ਹੈ, ਇਹ ਦੱਸਣਾ। ਜਿਸ ਲਈ ਜੀ ਉਹਨਾਂ ਨੇ ਕੀ ਲਿਖਿਆ, ਪਹਿਲਾਂ ਤਾਂ ਗੁਰੂ ਸਾਹਿਬ ਦਾ ਸਾਰਾ ਬਿਰਤਾਂਤ ਲਿਖਿਆ ਪੱਤਰ ਚਿੱਠੀ ਦੇ ਵਿੱਚ ਜਿਹੜਾ ਦਿੱਲੀ ਭੇਜਣ ਲੱਗੇ। ਹੁਣ ਉਹਦੇ ਵਿੱਚ ਲਿਖਦਿਆਂ ਕੀ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਇਕੱਲਿਆਂ ਨੇ ਅਤੇ ਕੁਝ ਕੁ ਗਿਣਤੀ ਦੇ ਆਪਣੇ ਸਿੱਖਾਂ ਨਾਲ ਉਹਨਾਂ ਨੇ ਸਾਡੇ ਰਾਜ ਭਾਗ ਦੇ ਵਿੱਚ ਬੜਾ ਫਤੂਰ ਮਚਾਇਆ ਹੋਇਆ। ਉਹਨਾਂ ਸਾਰਿਆਂ ਨੇ ਨਾ ਸਾਡੇ ਰਾਜ ਭਾਗ ਦੇ ਵਿੱਚ ਸਾਰੇ ਪਾਸੇ ਸਾਡਾ ਭੈ ਸਾਡਾ ਡਰ

ਤੇ ਉਹ ਜੇ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੋਂ ਕਹਿੰਦੇ ਨੇ ਵੀ ਮੈਂ ਤੇ ਹੁਣ ਖਾਲਸਾ ਐਸਾ ਰਚਿਆ, ਇਸ ਖਾਲਸੇ ਦੀ ਰਚਨਾ ਕੀਤੀ ਹੈ ਜਿਹਦੇ ਕਰਕੇ ਉਹ ਸਾਡੇ ਨਾਲ ਇੱਕ ਵਾਰੀ ਨਹੀਂ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਉਹਨਾਂ ਨੇ ਸਾਡੇ ਨਾਲ ਜੰਗ ਕੀਤੀ।

ਵੀ ਉਹ ਤੇ ਐਡੇ ਨਿਡਰ ਹੋ ਕੇ ਨਿਰਭਉ ਹੋ ਕੇ ਵਿਚਰ ਰਹੇ ਨੇ ਵੀ ਉਹਨਾਂ ਨੇ ਤੇ ਬਾਦਸ਼ਾਹ ਦਾ ਵੀ ਡਰ ਨਹੀਂ ਮਨ 'ਚ ਰੱਖਿਆ, ਉਹਨੂੰ ਵੀ ਵਿਸਾਰਤਾ। ਔਰੰਗਜ਼ੇਬ ਦਾ ਡਰ ਵੀ ਉਹਨਾਂ ਨੇ ਆਪਣੇ ਮਨ ਵਿੱਚ ਨਹੀਂ ਰੱਖਿਆ, ਸਗੋਂ ਉਹ ਤੇ ਦਿਨ ਪ੍ਰਤੀ ਦਿਨ ਨਿਤਾ ਪ੍ਰਤੀ ਨਾ ਬਸ ਜੰਗ ਕਰਨ ਦੀ ਹੀ ਸੋਚ ਰੱਖੀ ਬੈਠੇ ਨੇ ਵੀ ਜਿਹੜਾ ਮਰਜ਼ੀ ਜਦੋਂ ਮਰਜ਼ੀ ਅਤੇ ਜਿੱਥੇ ਮਰਜ਼ੀ ਆ ਕੇ ਮੁਕਾਬਲਾ ਕਰ ਲਏ, ਅਸੀਂ ਤਿਆਰ ਹਾਂ। ਗੁਰੂ ਕਲਗੀਧਰ ਸਾਹਿਬ ਨੇ ਆਪ ਅਤੇ ਗੁਰੂ ਕਿਆਂ ਸਿੱਖਾਂ ਨੂੰ, ਸਤਿਗੁਰੂ ਜੀ ਨੇ ਨਾ ਆਪ ਵੀ ਅਤੇ ਸਿੱਖਾਂ ਨੂੰ ਵੀ ਸ਼ਸਤਰ ਅਭਿਆਸ ਕਰਵਾਉਂਦਿਆਂ ਤਿਆਰੀ ਇੰਨੀ ਕੁ ਕਰਵਾਈ ਹੈ ਕਿ ਜੇ ਕੋਈ ਅੱਧੀ ਰਾਤੀ ਵੀ ਹਮਲਾ ਕਰਕੇ ਆ ਜਾਏ ਤਾਂ ਗੁਰੂ ਕਾ ਸਿੱਖ ਤਿਆਰ ਵਰ ਤਿਆਰ ਹੀ ਆ ਵੀ ਅਸੀਂ ਮੁਕਾਬਲਾ ਕਰ ਲਾਂਗੇ, ਕੋਈ ਭੈ ਨਹੀਂ, ਕੋਈ ਡਰ ਨਹੀਂ। ਵੀ ਉਹ ਤਾਂ ਹਰ ਵੇਲੇ ਜੰਗ ਕਰਨ ਵਾਸਤੇ

ਵਿਚਰ ਰਹੇ ਨੇ ਨਾ ਸਾਡੇ ਰਾਜਾਂ ਦੇ ਅੰਦਰ, ਅਤੇ ਸਾਨੂੰ ਲੱਗਦਾ ਵੀ ਜਿੱਥੇ ਉਹਨਾਂ ਨੇ ਸਾਡੇ ਨਾਲ ਵਿਗਾੜੀ ਹੈ, ਸਾਡੇ ਨਾਲ ਉਹ ਸਾਰਿਆਂ ਨਾਲ ਹੀ ਵਿਗੜੇ ਨੇ, ਉੱਥੇ ਇੱਕ ਦਿਨ ਉਹਨਾਂ ਨੇ ਤੁਹਾਡੇ ਨਾਲ ਵੀ ਵਿਗਾੜ ਲੈਣੀ ਹੈ, ਤੁਹਾਡੇ ਨਾਲ ਵੀ ਉਹਨਾਂ ਦੀ ਵਿਗੜ ਜਾਣੀ ਹੈ। ਅਤੇ ਜਦੋਂ ਤੁਹਾਡੇ ਨਾਲ ਵਿਗੜ ਗਈ ਨਾ, ਅਤੇ ਫਿਰ ਭਾਈ ਤੁਹਾਨੂੰ ਵੀ ਉਹਨਾਂ ਨੇ ਮੁਕਾਬਲਾ ਕਰਨ ਤੋਂ ਇਨਕਾਰ ਤੁਹਾਡੇ ਨਾਲ ਨਹੀਂ ਕਰਨਾ, ਹੋ ਸਕਦਾ ਉਹ ਤੁਹਾਨੂੰ ਵੀ ਜੰਗ ਦੇ ਮੈਦਾਨ ਵਿੱਚ ਹਰਾ ਦੇਣ ਅਤੇ ਤੁਹਾਡੀ ਸੈਨਾ ਦਾ ਨੁਕਸਾਨ ਕਰਨ। ਇਸ ਲਈ ਅਸੀਂ ਤੁਹਾਡੇ ਤੱਕ ਪਹਿਲਾਂ ਹੀ ਸਾਰੀ ਖਬਰ ਸਾਰ ਭੇਜੀ ਹੈ ਵੀ ਉਹਨਾਂ ਦਾ ਤੇਜ ਪ੍ਰਤਾਪ ਅਤੇ ਦਿਨ ਬ ਦਿਨ ਵੱਧਦਾ,

ਤੇ ਅਸੀਂ ਤੁਹਾਡੇ ਕੋਲ ਸਾਰੀ ਖਬਰ ਸਾਰ ਤਾਂ ਭੇਜੀ ਹੈ ਵੀ ਅਜੇ ਤੇ ਇਹ ਨੇ ਘੱਟ ਗਿਣਤੀ 'ਚ, ਅਜੇ ਤੇ ਇਹਨਾਂ ਦਾ ਤੇਜ ਪ੍ਰਤਾਪ ਹੈ ਥੋੜ੍ਹਾ। ਅਸੀਂ ਸਾਰੀ ਖਬਰ ਸਾਰ ਤਾਂ ਭੇਜੀ ਹੈ ਵੀ ਜੇ ਹੁਣ ਆਪਾਂ ਕੋਈ ਹੱਲ ਕਰੀਏ ਤੇ ਆਪਣਾ ਹੱਲ ਬਣ ਸਕਦਾ, ਆਪਾਂ ਕੁਝ ਨਾ ਕੁਝ ਕਰ ਸਕਦੇ ਹਾਂ, ਨਿਤਾ ਪ੍ਰਤੀ ਇਹਨਾਂ ਦੇ ਪੰਥ ਵਿੱਚ ਵਾਧਾ ਹੁੰਦਾ ਜਾਂਦਾ। ਜਿਵੇਂ ਜਿਵੇਂ ਇਹਨਾਂ ਦੇ ਪੰਥ ਵਿੱਚ ਵਾਧਾ ਹੋਈ ਜਾਵੇਗਾ ਤਿਵੇਂ ਤਿਵੇਂ ਆਪਾਂ ਨੂੰ ਮੁਸ਼ਕਲ ਬਣੇਗੀ। ਭਲਾ ਇਹਦੇ ਵਿੱਚ ਹੀ ਹੈ ਆਪਣਾ ਵੀ ਆਪਾਂ ਇਹਨਾਂ ਦੇ ਵਧਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ

ਇਸ ਲਈ ਨਾ ਤੁਸੀਂ ਆਪਣੀ ਸੈਨਾ ਵੀ ਭੇਜੋ ਅਤੇ ਸਾਨੂੰ ਆ ਕੇ ਤੁਸੀਂ ਵੀ ਮਿਲੋ, ਵੀ ਆਪਾਂ ਫਿਰ ਸਾਰੇ ਇਕੱਠੇ ਹੋ ਕੇ ਇਹਨਾਂ ਨਾਲ ਜੰਗ ਕਰੀਏ ਅਤੇ ਜੰਗ ਕਰਕੇ ਇਹਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਆਪਾਂ ਬਾਹਰ ਕੱਢ ਦਈਏ। ਵੀ ਜਦੋਂ ਇਹਨਾਂ ਨੂੰ ਆਪਾਂ ਇੱਥੋਂ ਬਾਹਰ ਕੱਢ ਦਿਆਂਗੇ ਨਾ ਅਤੇ ਮੁੜ ਕੇ ਫਿਰ ਇਹ ਆਪਣੇ ਨਾਲ

ਇਹ ਸਾਰਾ ਕੁਛ ਉਹਨਾਂ ਨੇ ਚਿੱਠੀ 'ਚ ਲਿਖਵਾਇਆ, ਲਿਖਵਾ ਕੇ ਚਿੱਠੀ 'ਤੇ ਉਹਨੂੰ ਫੜਾਤੀ ਵਕੀਲ ਨੂੰ, ਕਹਿੰਦੇ ਵੀ ਲੈ ਇਹਨੂੰ ਲੈ ਜਾ ਹੁਣ ਦਿੱਲੀ ਦੇ ਸੂਬੇ ਕੋਲ, ਵੀ ਜਾ ਕੇ ਉੱਥੇ ਨਾ ਨਾਲੇ ਚਿੱਠੀ ਫੜਾਈ ਅਤੇ ਨਾਲੇ ਉਹਨੂੰ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝਾ ਕੇ ਆਇਓ ਵੀ ਉਹ ਤੁਹਾਡੇ ਨਾਲ ਹੀ ਸੈਨਾ ਭੇਜ ਦੇਵੇ, ਵੀ ਜਾਓ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ 'ਚੋਂ ਬਾਹਰ ਕੱਢ ਦਿਓ। ਇੱਦਾਂ ਜੀ ਉਹਨਾਂ ਨੇ ਸਾਰੀ ਵਿਉਂਤਬੰਦੀ ਕਰਕੇ ਬੜੇ ਤਰੀਕੇ ਦੇ ਨਾਲ ਵਕੀਲ ਨੂੰ ਸਮਝਾ ਕੇ ਦਿੱਲੀ

ਉਹ ਜੀ ਵਕੀਲ ਹੁਣ ਸੂਬੇ ਵੱਲ ਚਲੇ ਗਿਆ, ਜਿਵੇਂ ਰਾਜਿਆਂ ਨੇ ਕਿਹਾ ਉਵੇਂ ਉਹਨੇ ਪੈਂਡਾ ਤੈਅ ਕੀਤਾ, ਅਤੇ ਹੌਲੀ ਹੌਲੀ ਪੈਂਡਾ ਤੈਅ ਕਰਦਿਆਂ ਪੜਾਅ ਦਰ ਪੜਾਅ ਉਹ ਦਿੱਲੀ

ਇਹ ਸਭ ਤੋਂ ਪਹਿਲਾਂ ਤਾਂ ਉਹਦੇ ਨਾਲ ਮਿਲਾਪ ਕੀਤਾ ਅਤੇ ਮਿਲਾਪ ਕਰਦਿਆਂ ਉਹਨੇ ਭੇਟਾਵਾਂ ਰੱਖੀਆਂ ਉਹਦੇ ਅੱਗੇ, ਭੇਟਾਵਾਂ ਰੱਖ ਕੇ ਉਹਦੇ ਅੱਗੇ ਫਿਰ ਉਹਨੇ ਸਾਰਾ ਪ੍ਰਸੰਗ ਜਿਹੜਾ ਜਿਵੇਂ ਪਹਾੜੀ ਰਾਜਿਆਂ ਸਿਖਾ ਕੇ ਭੇਜਿਆ ਨਾ, ਉਵੇਂ ਉਹਨੇ ਸਾਰਾ ਪ੍ਰਸੰਗ ਫਿਰ ਉਸ ਸੂਬੇ ਨੂੰ

ਉਹਨੇ ਜੀ ਦੱਸਦਿਆਂ ਸਭ ਤੋਂ ਪਹਿਲਾਂ ਕਹਿੰਦਾ ਜੀ ਮੈਂ ਵਕੀਲ ਹਾਂ ਪਹਾੜੀ ਰਾਜਿਆਂ ਦਾ। ਉਹਨਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਅਤੇ ਮੈਨੂੰ ਤੁਹਾਡੇ ਕੋਲ ਭੇਜਿਆ ਵੀ ਮੈਂ ਆਪ ਨਹੀਂ ਰਾਜਿਆਂ ਦੁਆਰਾ ਮੈਨੂੰ ਭੇਜਿਆ ਗਿਆ, ਮੈਂ ਤੁਹਾਡੇ ਕੋਲ ਆਇਆ ਅਤੇ ਇਸੇ ਕਰਕੇ ਮੈਂ ਤੁਹਾਡੇ ਕੋਲ ਇੱਥੇ ਹੁਣ ਪਹੁੰਚਿਆ ਹਾਂ ਕਿਉਂਕਿ ਸਾਰੇ ਪਹਾੜੀ ਰਾਜਿਆਂ ਨੇ ਮਸ਼ਵਰਾ ਕਰਕੇ ਮੈਨੂੰ ਭੇਜਿਆ ਹੈ।

ਹੁਣ ਜਿਹੜਾ ਸੂਬਾ ਹੈ ਦਿੱਲੀ ਦਾ, ਉਹਨੇ ਸਾਰਾ ਵਰਤਾਂਤ ਸੁਣ ਲਿਆ, ਜਿਵੇਂ ਪਹਾੜੀ ਰਾਜਿਆਂ ਲਿਖ ਕੇ ਭੇਜਿਆ, ਉਹਨੇ ਸੁਣ ਕੇ ਨਾ ਉਸੇ ਤਰ੍ਹਾਂ ਹੀ ਫਿਰ ਆਪਣੇ ਵੱਲੋਂ ਔਰੰਗਜ਼ੇਬ ਨੂੰ ਲਿਖਤਾ, ਉਹਦੇ ਕੋਲ ਸੁਨੇਹਾ ਪਹੁੰਚਾਇਆ। ਕਿਉਂਕਿ ਉਨ੍ਹਾਂ ਚਿਰ ਸ਼ਾਹੀ ਫੌਜ ਨਹੀਂ ਨਾ ਭੇਜੀ ਜਾ ਸਕਦੀ ਜਿੰਨਾ ਚਿਰ ਬਾਦਸ਼ਾਹ ਨਾ ਆਖੇ। ਫਿਰ ਉਹਨੇ ਔਰੰਗਜ਼ੇਬ ਦੇ ਵੱਲ ਆਪਣੇ ਕੋਲੋਂ ਜਿਹੜਾ ਲਿਖਿਓ ਨਰੰਗੇ ਕੋ ਬਿਰਤਾਂਤ, ਸਾਰਾ ਬਿਰਤਾਂਤ ਉਹਨੇ

ਅੱਗੇ ਕੋਲ ਵਰਤਾਂਤ ਲਿਖਾ ਕੇ ਭੇਜ ਦਿੱਤਾ ਅਤੇ ਵਕੀਲ ਨੂੰ ਧੀਰਜ ਦਿੱਤਾ, ਕਹਿੰਦਾ ਵੀ ਚਿੰਤਾ ਨਾ ਕਰੋ, ਮੈਂ ਬਾਦਸ਼ਾਹ ਪਾਸ ਤੁਹਾਡੀ ਫਰਿਆਦ ਪਹੁੰਚਾਤੀ ਹੈ ਅਤੇ ਜਿਨ ਹੁਣ ਤੁਸੀਂ ਚਿੰਤਾ ਨਾ ਕਰੋ। ਉਹਨਾਂ ਨੂੰ ਧੀਰਜ ਦਿੱਤਾ, ਧੀਰਜ ਦੇ ਕੇ ਅਤੇ ਫਿਰ ਉਹ ਜਿਹੜੀਆਂ ਹੁਣ ਭੇਟਾਵਾਂ ਲੈ ਕੇ ਆਏ ਸੀ, ਹਾਥੀ ਲੈ ਕੇ ਆਏ, ਧਨ ਦੌਲਤ ਜੋ ਵੀ ਲੈ ਕੇ ਆਏ ਨਾ, ਘੋੜੇ ਜਿੰਨੇ ਰਾਜਿਆਂ ਨੇ ਭੇਜੇ ਸੀ, ਉਹ ਸਾਰੀਆਂ ਵਸਤੂਆਂ ਉਹਨੇ ਫਿਰ ਉਹਦੇ ਉਹ ਵਕੀਲ ਦੇ ਕੋਲੋਂ ਲੈ ਲਈਆਂ।

ਇੱਧਰ ਰਾਜਿਆਂ ਨੇ ਕੀ ਕੀਤਾ ਵੀ ਸੈਨਾ ਬੜੀ ਇਕੱਠੀ ਕਰ ਲਈ ਇਹਨਾਂ ਨੇ ਆਪਸ 'ਚ ਮਿਲ ਕੇ ਵੀ ਆਪਾਂ ਭਾਈ ਹੁਣ ਕੋਈ ਨਾ ਕੋਈ ਹੱਲ ਕਰੀਏ ਵੀ ਜੇ ਆਪਾਂ ਇਕੱਲੇ ਇਕੱਲੇ ਰਹਾਂਗੇ ਤਾਂ ਮਾਰੇ ਜਾਵਾਂਗੇ ਆਪਾਂ ਨੂੰ ਇਕੱਠੇ ਰਹਿਣਾ ਪੈਣਾ ਹੁਣ ਇਹਨਾਂ ਸਾਰਿਆਂ ਨੇ ਜੀ ਆਪਦੀ ਸੈਨਾ ਇਕੱਠੀ ਕਰ ਲਈ ਸੈਨਾ ਇਕੱਠੀ ਕਰਕੇ ਅਤੇ ਤਗੜਾਈ ਕਰ ਲਈ ਆਪਣੀ ਇੱਦਾਂ ਕਹਿ ਲਓ ਵੀ ਪਹਿਰੇਦਾਰੀ ਵਧਾ ਲਈ ਇਹਨਾਂ ਨੇ ਗੁਰੂ ਸਾਹਿਬ ਦੇ ਡਰ ਤੋਂ ਵੀ ਜੇ ਕਿਤੇ ਸਤਿਗੁਰੂ ਆ ਗਏ ਤਾਂ ਉਹਨਾਂ ਹੁਣ ਮੌਤ ਦੇ ਘਾਟ ਹੀ ਉਤਾਰਨਾ ਉਹਨਾਂ ਬਖਸ਼ਣਾ ਨਹੀਂ ਜਿਸ ਕਰਕੇ ਇਹਨਾਂ ਨੇ ਆਪਣੀ ਪਹਿਰੇਦਾਰੀ ਆਪਣੀ ਤਕੜਾਈ ਜਿਹੜੀ ਉਹਨੂੰ ਬਹੁਤ ਵਧਾਇਆ ਹੈ।

ਗੁਰੂ ਜੀ ਦਾ ਡਰ ਧਾਰਨ ਕਰਕੇ ਨਾ, ਅਤੇ ਗੁਰੂ ਕਿਆ ਸਿੱਖਾਂ ਦਾ ਡਰ, ਫੌਜ ਦਾ ਡਰ ਧਾਰਨ ਕਰਕੇ, ਸਿਪਾਹੀਆਂ ਦਾ ਡਰ ਧਾਰਨ ਕਰਕੇ, ਵੀ ਜੇ ਕਿਤੇ ਪਾਸੇ ਗੁਰੂ ਕੇ ਸਿੱਖ ਜਾਂਦੇ ਨੇ, ਜਿਹੜਾ ਇਹਨਾਂ ਅੱਗੇ ਅੜ ਜਾਂਦਾ ਹੈ ਉਹ ਮਰ ਜਾਂਦਾ ਹੈ, ਮਰ ਵੀ ਜਾਂਦਾ ਹੈ, ਉਹਨੂੰ ਉਜਾੜ ਕੇ ਰੱਖ ਦਿੰਦੇ ਨੇ, ਜਿਹੜਾ ਇਹਨਾਂ ਦੇ ਅੱਗੇ ਅੜ ਕੇ ਖੜੋ ਜਾਂਦਾ, ਨਾ ਉਹਦੀ ਜਾਨ ਬਖਸ਼ਦੇ ਨੇ, ਨਾ ਹੀ ਕਿਸੇ ਪ੍ਰਕਾਰ ਫਿਰ ਉਹਨੂੰ

ਇੱਥੇ ਨਾ ਇਹਨਾਂ ਦਾ ਤਾਂ ਹੁਣ ਸੁਭਾਅ ਇਹ ਬਣ ਗਿਆ ਵੀ ਰਾਜਿਆਂ ਦੇ ਭਾਅ 'ਤੇ ਭਾਵੇਂ ਸਦਾ ਹੀ ਜੰਗ ਬੱਚੀ ਰਹੇ। ਇਹਨਾਂ ਦਾ ਸੁਭਾਅ ਇਨਕੈ ਸਹਿਜ ਸੁਭਾਇਕ ਵੀ ਇਹਨਾਂ ਦਾ ਤਾਂ ਸੁਭਾਵਕ ਹੀ ਕਾਰਜ ਹੀ ਇਹ ਬਣ ਗਿਆ ਵੀ ਸੁੱਤੇ ਸਿੱਧ ਜੇ ਕੋਈ ਰੋਕਦਾ ਤਾਂ ਉਹਨੂੰ ਉਸੇ ਵੇਲੇ ਚੜਕਾ ਛੱਡਦੇ, ਜੇ ਕੋਈ ਅੜਦਾ ਤਾਂ ਅੜਨ ਨਹੀਂ ਦਿੰਦੇ। ਹੁਣ ਲਿਹਾਜ਼ ਕੋਈ ਨਹੀਂ, ਜਿਹੜਾ ਅੜਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ

ਇੱਕ ਦਿਨ ਧੰਨ ਗੁਰੂ ਕਲਗੀਧਰ ਸਾਹਿਬ ਜੀ ਸਭਾ ਸਜਾ ਕੇ ਬੈਠੇ ਨੇ। ਹੁਣ ਪਹਾੜੀ ਰਾਜੇ ਅਤੇ ਆਪਸ 'ਚ ਮਸ਼ਵਰਾ ਕਰਕੇ ਬੈਠੇ ਵੀ ਆਪਾਂ ਕੀ ਕਰਨਾ। ਉਹਨਾਂ ਨੇ ਚਿੱਠੀ ਭੇਜਤੀ। ਹੁਣ ਦੂਜੇ ਪਾਸੇ ਦਾ ਕਵੀ ਜੀ ਨੇ ਜ਼ਿਕਰ ਕੀਤਾ, ਰਾਜਿਆਂ ਨੂੰ ਡਰ ਬਣਿਆ ਹੋਇਆ, ਗੁਰੂ ਸਾਹਿਬ ਨੂੰ ਪਰਵਾਹ ਕੋਈ ਨਹੀਂ। ਇੱਦਾਂ ਕਹਿ ਲਓ ਵੀ ਰਾਜਿਆਂ ਦੇ ਠੇਠ ਪੰਜਾਬੀ 'ਚ ਆਪਾਂ ਵੀ ਸਾਹ ਸੁੱਕੇ ਪਏ ਨੇ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਬੇਪਰਵਾਹ ਹੋ ਕੇ ਬੈਠੇ ਵੀ ਚਿੰਤਾ ਹੀ ਕੋਈ ਨਹੀਂ। ਹਾਲਾਂਕਿ ਗੁਰੂ ਸਾਹਿਬ ਦੀ ਸ਼ਖਸੀਅਤ ਦੀ ਗੱਲ ਕਰਾਂਗੇ, ਸਤਿਗੁਰੂ ਪਾਤਸ਼ਾਹ ਦੇ ਪਾਸੇ ਵੇਖੀਏ ਤਾਂ ਗੁਰੂ ਸਾਹਿਬ ਇਕੱਲੇ ਅਤੇ ਨਾਲ ਸਿੱਖ ਰੂਪ ਵਿੱਚ ਜਿਹੜੇ ਸਿਪਾਹੀ, ਉਹ ਉੱਧਰ ਰਾਜੇ ਬਾਈ ਧਾਰ ਦੇ ਰਾਜੇ ਨੇ ਉਹ, ਫਿਰ ਉਹਨਾਂ ਦੀ ਫੌਜ, ਫਿਰ ਔਰੰਗਜ਼ੇਬ ਉਹਨਾਂ ਦੇ ਨਾਲ, ਹੈ ਨਾ, ਸਾਰੇ ਉਹਨਾਂ ਦੇ ਨਾਲ ਨੇ। ਗੁਰੂ ਕਲਗੀਧਰ ਸਾਹਿਬ ਇਕੱਲੇ ਅਤੇ ਇਹਨਾਂ ਦੇ ਸਿਪਾਹੀ, ਬੇਫਿਕਰੀ ਗੁਰੂ ਸਾਹਿਬ ਕੋਲ ਕਿਉਂਕਿ ਅਕਾਲ ਪੁਰਖ 'ਤੇ ਭਰੋਸਾ ਹੈ। ਅਤੇ ਇੱਧਰ ਇਹ ਸਾਰੇ ਡਰੇ ਹੋਏ ਨੇ ਵੀ ਅਸੀਂ ਮਾਰੇ ਜਾਣਾ ਜੇ ਕਿਤੇ ਮੱਥਾ ਲਾ ਲਿਆ ਅਸੀਂ। ਹੁਣ ਧੰਨ ਗੁਰੂ ਕਲਗੀਧਰ ਸਾਹਿਬ ਜੀ ਨਾ ਬੇਪਰਵਾਹ, ਮਾਲਕ ਪਾਤਸ਼ਾਹ ਦਾ ਨੇਮ ਉਹ ਹੀ ਹੈ ਵੀ ਅੰਮ੍ਰਿਤ ਵੇਲੇ ਉੱਠਣਾ, ਸੋਚ ਇਸ਼ਨਾਨ ਕਰਕੇ ਅਤੇ ਨੇਮ ਸੰਭਾਲਣਾ, ਅਤੇ ਫਿਰ ਦੀਵਾਨ ਸਜਾ ਲੈਣਾ, ਫਿਰ ਦੀਵਾਨਾਂ ਤੋਂ ਉਪਰੰਤ ਸਭਾ ਸਜਾ ਲੈਣੀ, ਸ਼ਿਕਾਰ ਖੇਡਣ ਚਲੇ ਜਾਣਾ, ਫਿਰ ਸੰਧਿਆ ਵੇਲੇ ਦੇ ਦੀਵਾਨ ਸਜਾ ਲੈਣਾ। ਨੇਮ ਉਹ ਹੀ ਹੈ, ਡਰ ਕੋਈ ਨਹੀਂ। ਜੇ ਡਰ ਹੁੰਦਾ ਤਾਂ ਨੇਮ ਵਿੱਚ ਤਬਦੀਲੀ ਆਉਂਦੀ ਨਾ, ਡਰ ਕੋਈ ਨਹੀਂ, ਨੇਮ ਉਹ ਹੀ ਹੈ। ਧੰਨ ਗੁਰੂ ਕਲਗੀਧਰ ਸਾਹਿਬ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਨਾ ਸਭਾ ਸਜਾ ਕੇ ਬੈਠੇ ਹੋਏ ਨੇ, ਮਾਲਕ ਪਾਤਸ਼ਾਹ ਬੈਠੇ ਨੇ, ਅਤੇ ਗੁਰੂ ਸਾਹਿਬ ਕੋਲ ਪ੍ਰਾਪਤ ਸੰਗਤ ਭੀ ਸਮੁਦਾਇ, ਸੰਗਤ ਆ ਰਹੀ ਹੈ ਜਿਹੜੀ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰ

ਹੁਣ ਸੰਗਤਾਂ ਵੱਡੇ ਵੱਡੇ ਸਮੂਹ ਦੇ ਰੂਪ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਇੱਕ ਸੰਗਤ ਦਾ ਸਮੂਹ ਬੜੀ ਦੂਰ ਤੋਂ ਚੱਲ ਕੇ ਆਇਆ, ਬੜਾ ਲੰਮਾ ਪੈਂਡਾ ਤੈਅ ਕਰਕੇ ਆਇਆ, ਆਇਆ ਉਹ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਹੀ ਹੈ। ਜਦੋਂ ਉਹ ਦਰਸ਼ਨ ਕਰਨ ਵਾਸਤੇ ਸਤਿਗੁਰੂ ਦੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚ

ਗੁਰੂ ਕਾ ਅਰਦਾਸੀਆ ਸਿੱਖ ਨਾ, ਜਦੋਂ ਸੰਗਤ ਆਉਂਦੀ ਹੈ ਅਰਦਾਸੀਆ ਸਿੱਖ ਗੁਰੂ ਸਾਹਿਬ ਦੇ ਅੱਗੇ ਖੜੋ ਕੇ ਅਰਦਾਸ ਕਰਦਾ ਹੈ। ਉਹਨੇ ਅਰਦਾਸ ਕੀਤੀ, ਜਿਹੜੀਆਂ ਵਸਤੂਆਂ ਭੇਟਾਵਾਂ ਲੈ ਕੇ ਆਏ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਸਾਰੀਆਂ ਵਸਤੂਆਂ ਭੇਟਾਵਾਂ ਨੂੰ ਸੰਭਾਲ ਲਿਆ ਗਿਆ। ਜਦੋਂ ਇਹ ਸਾਰੀ ਪ੍ਰਕਿਰਿਆ ਉੱਥੇ ਗੁਰੂ ਸਾਹਿਬ ਜੀ ਦੇ ਕੋਲ ਵਰਤ ਰਹੀ

ਹੁਣ ਉੱਥੇ ਗੁਰੂ ਸਾਹਿਬ ਦੇ ਕੋਲ ਜਿੰਨਾ ਵੀ ਧਨ ਦੌਲਤ ਜੋ ਵੀ ਭੇਟਾਵਾਂ ਕੀਮਤੀ ਵਸਤੂਆਂ ਪਦਾਰਥ ਆਏ ਉਹ ਸਾਰੇ ਨਾ ਜੋ ਖਜ਼ਾਨਾ ਹੈ ਉਹਦੇ ਵਿੱਚ ਰੱਖ ਲਏ ਜਾਂ

ਸਤਿਗੁਰੂ ਪਾਤਸ਼ਾਹ ਕੋਲ ਖਜ਼ਾਨਾ ਬਹੁਤ ਵੱਡਾ ਹੈ, ਵਸਤੂਆਂ ਪਦਾਰਥਾਂ ਦੀ ਕੋਈ ਕਮੀ ਨਹੀਂ, ਧਨ ਦੌਲਤ ਦੀ ਕੋਈ ਕਮੀ ਨਹੀਂ। ਮਲਿਕ ਪਾਤਸ਼ਾਹ ਆਪਣੇ ਦਰ 'ਤੇ ਆਉਣ ਵਾਲੇ ਜਿਹੜੇ ਦਾਸ ਸੇਵਕ ਨੇ ਉਹਨਾਂ ਦੀਆਂ ਕਾਮਨਾਵਾਂ ਨੂੰ ਪੂਰਿਆਂ ਕਰਦੇ ਹਨ।

ਉਸ ਨਾ ਸੰਗਤ ਦੇ ਵਿੱਚ ਇੱਕ ਕਾਜ਼ੀ ਚੱਲ ਕੇ ਆਇਆ ਜਿਹਦਾ ਨਾਂ ਇਤਿਹਾਸ ਨੇ ਸਲਾਰਦੀਨ ਲਿਖਿਆ, ਸਲਾਰਦੀਨ ਕਾਜ਼ੀ। ਹੁਣ ਇਹ ਜਿਹੜਾ ਕਾਜ਼ੀ ਹੈ ਇਹ ਵੀ ਗੁਰੂ ਸਾਹਿਬ ਕੋਲ ਆਇਆ ਸਤਿਗੁਰੂ ਜੀ ਕੇ ਦਰਸ਼ਨਾਂ ਵਾਸਤੇ। ਜਦੋਂ ਇਹ ਦਰਸ਼ਨਾਂ ਵਾਸਤੇ ਆਇਆ, ਕਵੀ ਜੀ ਕਹਿੰਦੇ ਸਾਈਂ ਲੋਕ ਹੈ ਇਹ, ਭਾਵ ਰੱਬੀ ਪ੍ਰੇਮ ਵਿੱਚ ਭਿੱਜਿਆ ਹੋਇਆ, ਇਹ ਕੋਈ ਪਖੰਡੀ ਨਹੀਂ ਸੀ, ਹੈ ਕਾਜ਼ੀ, ਇਸਲਾਮ ਧਰਮ ਨਾਲ ਸੰਬੰਧ ਰੱਖਦਾ ਪਰ ਧਰਮੀ ਹੈ, ਪਖੰਡੀ ਨਹੀਂ ਹੈ। ਇਹ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਸਤਿਗੁਰੂ ਜੀ ਦੇ ਦਰ 'ਤੇ ਪਹੁੰਚਿਆ ਹੈ।

ਇਹ ਨਾ ਕਿਸੇ ਨਾਲ ਵੀ ਛਲ ਫਰੇਬ ਨਹੀਂ ਸੀ ਕਰਦਾ। ਇਹ ਨਹੀਂ ਵੀ ਇਕੱਲਾ ਜੇ ਕੋਈ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਉਹਦੇ ਨਾਲ ਪ੍ਰੇਮ ਨਾਲ ਰਹਿਣ, ਨਹੀਂ, ਜੇ ਕੋਈ ਹਿੰਦੂ ਧਰਮ ਦਾ ਸਨਾਤਨ ਧਰਮ ਦਾ ਵੀ ਮਿਲ ਜਾਂਦਾ ਸੀ ਉਹਦੇ ਨਾਲ ਵੀ ਕੋਈ ਛਲ ਫਰੇਬ ਧੋਖਾ ਨਹੀਂ ਸੀ ਕਰਦਾ। ਸਾਰਿਆਂ ਨਾਲ ਇੱਦਾਂ ਵਰਤਦਾ ਸੀ ਵੀ ਜਿਵੇਂ ਸਾਰੇ ਉਹਦੇ ਆਪਣੇ ਹੀ ਨੇ, ਸਾਰੇ ਉਹਦੇ ਆਪਣੇ ਨੇ, ਅਤੇ ਸਾਰਿਆਂ ਦੇ ਨਾਲ ਉਹਨੇ ਬੜੇ ਪ੍ਰੇਮ ਦੇ ਨਾਲ ਬੜੇ ਪਿਆਰ ਦੇ ਨਾਲ ਉਹਨੇ ਰਹਿਣਾ, ਸਭਨਾਂ ਨੂੰ ਬੜਾ ਅਦਬ ਅਤੇ ਸਤਿਕਾਰ ਵੀ ਉਹ

ਹੁਣ ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਦੋਂ ਆਇਆ, ਸਤਿਗੁਰੂ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਬਹਿ ਗਿਆ। ਜਦੋਂ ਬੈਠਾ ਤਾਂ ਬੜਾ ਆਨੰਦ ਮਿਲਿਆ ਉਹਨੂੰ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਆਨੰਦਿਤ ਹੋਇਆ। ਮਨ ਨੂੰ ਬੜੀ ਪ੍ਰਸੰਨਤਾ ਮਿਲੀ ਜਦੋਂ ਸਤਿਗੁਰੂ ਜੀ ਦੇ ਕੋਲ ਬੈਠ ਕੇ ਗੁਰੂ ਸਾਹਿਬ ਜੀ ਕੇ ਦਰਸ਼ਨ ਕਰਦਾ ਹੈ।

ਉਹ ਗੁਰੂ ਸਾਹਿਬ ਕੋਲ ਬੈਠਾ ਬੜਾ ਆਨੰਦ ਪਾਇਆ ਉਹਨੇ ਜੀ, ਬਹੁਤ ਆਨੰਦ, ਬੜੀ ਖੁਸ਼ੀ ਉਹਨੇ ਮਾਣੀ ਗੁਰੂ ਸਾਹਿਬ ਕੋਲ ਬਹਿ ਕੇ। ਕੁਝ ਚਿਰ ਬੈਠਾ ਰਿਹਾ, ਬੈਠਾ ਹੋਇਆ ਨਾ, ਹੁਣ ਵੇਖੀ ਜਾਂਦਾ ਹੈ ਵੀ ਗੁਰੂ ਦਰਬਾਰ ਵਿੱਚ ਵਰਤ ਕੀ ਰਿਹਾ, ਕਿਵੇਂ ਸੰਗਤ ਆ ਰਹੀ ਹੈ, ਕਿਵੇਂ ਗੁਰੂ ਸਾਹਿਬ ਉਹਨਾਂ ਨਾਲ ਵਿਹਾਰ ਕਰਦੇ ਨੇ, ਸੰਗਤ ਕਿਵੇਂ ਗੁਰੂ ਸਾਹਿਬ ਕੋਲ ਆ ਕੇ ਨਮਸਕਾਰਾਂ ਕਰਦੀ ਹੈ, ਧੰਨ ਗੁਰੂ ਕਲਗੀਧਰ ਸਾਹਿਬ ਉਹਨਾਂ ਨਾਲ ਕਿਵੇਂ ਬਚਨ ਬਿਲਾਸ ਕਰਦੇ ਨੇ। ਇਹ ਸਾਰਾ ਹੀ ਜਿੰਨਾ ਵੀ ਗੁਰੂ ਘਰ ਦਾ ਵਿਹਾਰ ਹੈ ਉਹ ਆਪਣੇ ਅੱਖੀਂ ਵੇਖਦਾ ਰਿਹਾ। ਕੁਝ ਚਿਰ ਉੱਥੇ ਬੈਠਾ, ਨਾਲੇ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਅਤੇ ਨਾਲੇ ਉੱਥੋਂ ਦਾ ਜਿਹੜਾ ਵਿਹਾਰ ਹੈ ਗੁਰੂ ਘਰ ਦਾ ਉਹ ਆਪਣੀਆਂ ਅੱਖਾਂ ਨਾਲ ਇਹ ਨਿਹਾਰ

ਕੁਝ ਚਿਰ ਨਾ ਵੇਖੀ ਗਿਆ ਵੇਖੀ ਗਿਆ, ਵੇਖਦਿਆਂ ਵੇਖਦਿਆਂ ਨਾ ਜੀ ਇਹਨੇ ਆਪਣੇ ਮਨ ਦੇ ਅੰਦਰ ਤਰਕ ਵਿਚਾਰ ਲਿਆ। ਹੁਣ ਤਰਕ ਵਿਚਾਰਦਿਆਂ ਇਹ ਚਾਹੁੰਦਾ ਸੀ ਵੀ ਕੋਈ ਐਸੀ ਪ੍ਰਕਿਰਿਆ ਵੇਖਾਂ ਮੈਂ, ਕੋਈ ਇੱਦਾਂ ਦਾ ਕਰਮ ਵੇਖਾਂ ਵੀ ਜਿਹਦੇ ਨਾਲ ਫਿਰ ਮੇਰੀ ਗੁਰੂ ਸਾਹਿਬ ਨਾਲ ਕੋਈ ਵਿਚਾਰ ਗੋਸ਼ਟੀ ਹੋਵੇ, ਵੀ ਸਤਿਗੁਰੂ ਨਾਲ ਮੈਂ ਵਿਚਾਰ ਚਰਚਾ ਕਰ ਸਕਾਂ, ਗੁਰੂ ਸਾਹਿਬ ਨਾਲ ਵਿਚਾਰ ਮਤਲਬ ਇਹ ਇਸ ਮੌਕੇ ਦੀ ਤਲਾਸ਼ ਵਿੱਚ ਕਹਿ ਲਓ, ਉਸ ਸਮੇਂ ਦੀ ਤਲਾਸ਼ ਵਿੱਚ ਕਹਿ ਲਓ ਵੀ ਕੋਈ ਐਸਾ ਹਾਲਾਤ ਐਸਾ ਸਮਾਂ ਬਣੇ ਕਿ ਮੈਂ ਗੁਰੂ ਕਲਗੀਧਰ ਸਾਹਿਬ ਦੇ ਨਾਲ ਵਿਚਾਰ ਗੋਸ਼ਟੀ ਕਰ ਸਕਾਂ।

ਇਹਨੇ ਵੇਖਿਆ ਜੀ ਕੁਝ ਚਿਰ ਨਾ ਸੰਗਤ ਬਹੁਤ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੀ। ਜਦੋਂ ਉਹ ਦਰਸ਼ਨ ਕਰਕੇ ਸੰਗਤ ਵਾਪਸ ਪਰਤ ਗਈ, ਗੁਰੂ ਸਾਹਿਬ ਕੋਲ ਜਿਹੜਾ ਸੰਗਤ ਦਾ ਇਕੱਠ ਸੀ ਉਹ ਘੱਟ ਗਿਆ, ਅਤੇ ਇਹਨੇ ਮਹਿਸੂਸ ਕੀਤਾ ਵੀ ਹੁਣ ਗੁਰੂ ਸਾਹਿਬ ਨਾਲ ਵਿਚਾਰ ਕਰਨੀ ਜਿਹੜੀ ਉਹ ਸੌਖੀ ਹੈ, ਆਸਾਨ ਹੈ, ਵੀ ਗੁਰੂ ਸਾਹਿਬ ਇਕਾਂਤ ਵਿੱਚ ਬੈਠੇ, ਇਕੱਲੇ ਹੁਣ ਗੁਰੂ ਸਾਹਿਬ ਬੈਠੇ ਹੋਏ ਨੇ। ਇਹਨੇ ਜੀ ਆਪਣੇ ਮਨ ਵਿੱਚ ਵਿਚਾਰ ਕੀਤੀ ਅਤੇ ਵਿਚਾਰ ਕਰਕੇ ਨਾ ਤਬ ਬੂਝਣ ਕੀ ਚਿੱਤ, ਇਹਨੇ ਆਪਣੇ ਮਨ ਦੇ ਵਿੱਚ ਹੁਣ ਕਰ ਲਿਆ ਵੀ ਮੈਂ ਗੁਰੂ ਸਾਹਿਬ ਨਾਲ ਨਾ ਹੁਣ ਬੈਠ ਕੇ ਵਿਚਾਰ ਜਿਹੜੀ ਹੈ ਗੋਸ਼ਟੀ ਉਹ ਕਰਨੀ ਹੈ। ਅਤੇ ਵਿਚਾਰ ਗੋਸ਼ਟੀ ਕਰਨ ਦੇ ਲਈ ਫਿਰ ਸਤਿਗੁਰੂ ਜੀ ਨੂੰ ਸਵਾਲ ਕਰ

ਸਵਾਲ ਇਹਨੇ ਬੜਾ ਅਦਭੁਤ ਜਿਹਾ ਕੀਤਾ, ਬੜਾ ਹੈਰਾਨੀ ਜੀ ਵਾਲਾ, ਵੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀਓ, ਆਪ ਜੀ ਬੈਠੇ ਹੋ, ਤੁਹਾਡੇ ਕੋਲ ਤੁਹਾਡੇ ਦਰਸ਼ਨਾਂ ਵਾਸਤੇ ਬੇਅੰਤ ਸੰਗਤਾਂ ਆਉਂਦੀਆਂ ਨੇ, ਅਤੇ ਉਹ ਸਾਰੀਆਂ ਆ ਕੇ ਤੁਹਾਡੇ ਅੱਗੇ ਅਰਦਾਸ ਕਿਉਂ ਕਰਦੀਆਂ ਨੇ? ਇਹਦਾ ਸਵਾਲ ਸੀ ਵੀ ਉਹ ਅਰਦਾਸ ਕਿਉਂ ਕਰਦੀਆਂ ਨੇ ਜਿੰਨੀਆਂ ਵੀ ਸੰਗਤਾਂ ਤੁਹਾਡੇ ਕੋਲ ਆਉਂਦੀਆਂ।

ਵੀ ਉਹ ਤੁਹਾਡੇ ਅੱਗੇ ਅਰਦਾਸ ਕਰਦੇ ਨੇ, ਤੁਸੀਂ ਅੱਗੋਂ ਅਸੀਸ ਦੇ ਦਿੰਦੇ ਹੋ। ਜਦੋਂ ਅਸੀਸ ਦਿੰਦੇ ਹੋ, ਕਹਿੰਦੇ ਅਸੀਸ ਦੇ ਕੇ ਤੁਸੀਂ ਕੀ ਕਰ ਦਿੰਦੇ ਹੋ, ਅਸੀਸ ਦੇ ਕੇ ਤੁਸੀਂ ਕੀ ਕਰ ਦਿੰਦੇ ਹੋ, ਵੀ ਮੈਨੂੰ ਇਸ ਬਾਰੇ ਕੋਈ ਸੋਝੀ ਨਹੀਂ ਹੋਈ, ਹੁਣ ਮੈਨੂੰ ਸਮਝਾਓ ਵੀ ਉਹ ਤੁਹਾਡੇ ਅੱਗੇ ਅਰਦਾਸ ਕਿਉਂ ਕਰਦੇ ਨੇ, ਅਤੇ ਜਿਹੜੀ ਤੁਸੀਂ ਅਸੀਸ ਦਿੰਦੇ ਹੋ ਉਸ ਅਸੀਸ ਨਾਲ ਤੁਸੀਂ ਕੀ ਕਰ ਦਿੰਦੇ ਹੋ। ਇਹ ਦੋ ਸਵਾਲ ਸੀ ਜਿਹੜੇ ਉਹਨੇ ਧੰਨ ਗੁਰੂ ਕਲਗੀਧਰ ਸਾਹਿਬ ਅੱਗੇ ਕਾਜੀ ਸਲਾਰਦੀਨ ਨੇ ਰੱਖੇ।

ਕਿ ਤੁਸੀਂ ਅਸੀਸ ਦੇ ਕੇ ਕੀ ਕਰ ਦਿੰਦੇ ਹੋ ਨਾ, ਕਿਉਂਕਿ ਖੁਦਾ ਨੇ ਜੋ ਕਰਮ ਬਣਾਏ ਨੇ ਜਿੱਥੇ ਮਰਜ਼ੀ ਚਲੇ ਜਾਓ ਉਹੀ ਭੋਗਣੇ ਪੈਣਗੇ, ਜੋ ਜੀਵ ਦੇ ਕਰਮ ਨੇ ਉਹ ਭੋਗਣੇ ਪੈਣਗੇ। ਔਰ ਜਿਹੜੀ ਮਰਜ਼ੀ ਥਾਂ 'ਤੇ ਕੋਈ ਚਲਾ ਜਾਵੇ, ਜਿੱਥੇ ਕਿੱਥੇ ਵੀ ਕੋਈ ਚਲਾ ਜਾਏ, ਜੋ ਕਰਮ ਖੁਦਾ ਨੇ ਬਣਾਏ ਨੇ ਉਹੀ ਕਰਮ ਭੋਗਣੇ ਪੈਂਦੇ।

ਕਹਿੰਦੇ ਵੀ ਸਨਾਤਨ ਧਰਮ ਵਿੱਚ ਵੀ ਏਦਾਂ ਹੀ ਆ ਵੀ ਜੋ ਪਰਮੇਸ਼ਰ ਨੇ ਪਹਿਲਾਂ ਕਰਤਾ ਵੀ ਉਹੀ ਭੋਗਣਾ, ਜੋ ਉਹਨੇ ਲਿਖਤਾ ਉਹ ਭੋਗਣਾ ਪਏਗਾ। ਸਨਾਤਨ ਧਰਮ ਵਿੱਚ ਵੀ ਇਹੀ ਹੈ। ਅਤੇ ਕਰਮ ਹੀ ਜਦੋਂ ਸਾਰੇ

ਉਹੀ ਭੋਗਣੇ ਪੈਂਦੇ ਨੇ ਜੋ ਉਹਨੇ ਲਿਖੇ ਨੇ, ਖੁਦਾ ਨੇ ਲਿਖੇ, ਪਰਮੇਸ਼ਰ ਨੇ ਲਿਖੇ, ਉਹਨਾਂ ਨੂੰ ਕੋਈ ਮੇਟ ਥੋੜ੍ਹੀ ਸਕਦਾ, ਲਿਖਿਆਂ ਨੂੰ ਕੋਈ ਮੇਟ ਥੋੜ੍ਹੀ ਸਕਦਾ, ਨਾ ਹੀ ਕੋਈ ਬਦਲ ਸਕਦਾ। ਵੀ ਇਸ ਤਰੀਕੇ ਨਾਲ ਆਪ ਜੀ ਜੋ

ਵੀ ਤੁਹਾਡੇ ਕੋਲ ਅਰਦਾਸ ਕਰਨ ਵਾਲਾ ਆ ਕੇ ਸੁੱਤ ਵਾਸਤੇ ਨਾ, ਔਲਾਦ ਵਾਸਤੇ ਅਰਦਾਸ ਕਰ ਰਿਹਾ, ਧਨ ਵਾਸਤੇ ਅਰਦਾਸ ਕਰ ਰਿਹਾ, ਹੋਰ ਪਦਾਰਥ, ਅਤੇ ਤੁਸੀਂ ਅੱਗੋਂ ਅਸੀਸ ਦੇ ਕੇ ਕਹਿ ਦਿੰਦੇ ਹੋ ਵੀ ਤੁਹਾਡੇ ਨੂੰ ਹੈ ਨਾ ਔਲਾਦ ਦਿੱਤੀ, ਤੁਹਾਨੂੰ ਧਨ ਵੀ ਦਿੱਤਾ, ਹੈ ਨਾ ਅਕਾਲ ਪੁਰਖ ਕਿਰਪਾ। ਵੀ ਉਹਨੇ ਹੁਣ ਜਿਹੜੇ ਸ਼ਬਦ ਵਰਤੇ ਨੀ, ਕਵੀ ਸੰਤੋਖ ਸਿੰਘ ਲਿਖ ਰਹੇ, ਐਸੇ ਝੂਠ ਕਹਿਣ ਕਿਸ ਹੇਤ, ਵੀ ਤੁਸੀਂ ਇੱਦਾਂ ਝੂਠ ਕਿਉਂ ਕਹਿੰਦੇ ਹੋ ਉਹਨਾਂ ਨੂੰ ਵੀ ਤੁਹਾਨੂੰ ਪੁੱਤਰ ਮਿਲ ਜਾਏਗਾ, ਤੁਹਾਨੂੰ ਧਨ ਮਿਲ ਜਾਏਗਾ, ਤੁਹਾਨੂੰ ਵੀ ਤੁਸੀਂ ਇਹ ਝੂਠ ਕਿਉਂ ਆਖਦੇ ਹੋ, ਜਦਕਿ ਮਿਲਣਾ ਉਹੀ ਆ ਜੋ ਖੁਦਾ ਨੇ ਲਿਖਿਆ ਹੈ। ਇਹ ਸਵਾਲ ਸੀ ਜੀ ਉਹਦੇ। ਹੁਣ ਧੰਨ ਗੁਰੂ ਕਲਗੀਧਰ ਸਾਹਿਬ ਕਿਹੜੇ ਦ੍ਰਿਸ਼ਟਾਂਤ ਦੇ ਨਾਲ ਅਤੇ ਕੀ ਜਵਾਬ ਹੁਣ ਕਾਜੀ ਸਲਾਰਦੀਨ ਨੂੰ ਦਿੰਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋ, ਗੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਹਾਈਆਂ ਚਰਖੜੀਆਂ 'ਤੇ ਚੜ੍ਹੇ ਧੰਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲੰਬਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ

ਸਜਾਏ ਗਏ ਸਜੇ ਦੀਵਾਨਾ ਇੰਦਰ ਗੋਰੇ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀ ਆ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸਕੇ

ਜੀਵਨ ਜਿਉਣ ਦੀ ਸਮਰਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਨਾ ਮਿਲਿਆ ਤਰਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ ਸਭ ਸਿੱਖ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰਹੋ ਕਿਛ ਮੇਰੇ ਉਪਾਵ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਬਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੇਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲਿਅਨ ਦੇਖੈ ਗਾ ਦੇਵਣ ਹਾਰ, ਤ੍ਰਿਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਹੋ ਸਜਣ ਆਸੀ ਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਣ ਰਾ ਸਿਮਰੀਐ, ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕ ਮੰਡਲ ਜਨਕ ਮੋਤੀ। ਧੂਪ ਮਲਿਆਨ ਲੁਪਵਣ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹੱਤਾ ਸ਼ਬਦ ਵਾ ਜੰਤ ਫੇਰੀ ਰਹਾਉ। ਸਹਿਸਤਵ ਨੈਣ ਨਨ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗਾਂਧ ਬਿਨ, ਸਹਿਸਤਵ ਗਾਂਧੇ ਵਿਚਲ ਤਮੋਈ। ਸਭ ਮੈਂ ਜੋਤ ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣੋ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲਮ ਕਰਾਂਦ ਲੋਭਿਤ ਮਨੋ, ਆਨ ਦਿਨੋ ਮੋਹਿ ਆਹੀ ਪਿਆਸਾ ਕਿਰਪਾ। ਜਲ ਦੇ ਨਾਨਕ ਸਾਰੇ ਕੋ ਹੋਏ ਜਾਂ ਤੇ ਤ੍ਰਿਣਾਇ ਵਾਸਾ। ਰਾ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨਵੱਡਾ ਹੈ, ਕਰ ਡੰਡੋਤ ਪਨਵੱਡਾ ਹੈ। ਰਹਾਵ ਸਾਕ ਤਰ ਸਾਧਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ, ਪਰਮੇਸ਼ਰ ਬਹੁ ਸੋਭ ਖੰਡ ਬਹਿ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਅਰ ਰਾਖ ਰਾਖ ਵੱਡ ਵੱਡਾ ਏ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਸੁਖ ਮੰਡਾ ਏ। ਰਾਖ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੇ ਬੇਲਾਈ ਆ ਖਾਟ ਚਲੋ ਹਰ ਲਾਹਾ। ਆ ਗਏ ਬਸਨ ਸੁਹੇਲਾ, ਆਉਦ ਘਟੈ ਦਿਨ ਸਰੇ ਨਾਰੇ। ਮਨ ਗੁਰਮਿਲਕਾ ਸੰਵਾਰੇ ਰਹਾਓ, ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ। ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ, ਇਹ ਰਸ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ, ਸੁਸਹਿਜੇ ਬਹੁੜ ਨਾ ਹੋਏ ਗੋ ਫੇਰਾ।

ਚੇਤ ਅਚੇਤ ਜਾਨ ਸਤਸੰਗਤ ਭਰਮ ਅੰਧੇਰ ਮੋਹ ਕਤ ਤੋਂ ਸਿੱਖਿਆ ਸੰਤ ਸਿੱਖੀ ਮੂਰਤ ਘਰੀ ਚ ਰਸਤਾ ਸਾਪਲ ਸਿਮਰਨ ਰਾਮ ਨਾਮ ਰਸਨਾ ਸੰਗਲੋ ਹੋਛੋ ਕਾਜ ਅਲਪ ਸੁਖ ਬੰਧਨ।

ਰੰਚਕ ਰੇਤ ਖੇਤ ਨਿਰਮਤ ਦੁਰਲੱਭ ਦੇਹ ਸਵਾਰ ਤਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ।

ਔਖਦ ਮੰਤਰ ਤੰਤਰ ਪਰ ਦੁਖ ਹਰ ਸਰਵ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਵਿਨਸ ਜਾਏ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀ ਸਖਾ ਹਰ ਬੰਦਪ ਜੀ।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ ਏ

कबीर गावो गुण परम गुर सागर दुर्त निवारण शब्द सरे।

प्रहलाद जन तुद राख लए हर जियो हर नाखश मार पचाया गुरु।

ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ, ਹਰਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਪਰਮ ਭੁਲਾਇਆ। ਹਰ ਜੀਉ ਹਰ ਜੀ ਇਹ ਤੇਰੀ ਵਡਿਆਈ,

ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰ ਸ਼ਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ

ਕੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਉਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਵਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੰਗੀਤ ਦੇ ਪਹਿਲੇ ਘਰ ਵਿੱਚ ਤੇਤੁਕੀ ਰੂਪ ਵਿੱਚ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 637 ਅਤੇ 638 ਉੱਪਰ ਸੁਭਾਵਾਨ ਹੈ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਉ ਹਰ ਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਪਰਮ ਪੁਲਾਇਆ ਵਾਹਿਗੁਰੂ ਜੀ ਕਾ ਖਾਲਸਾ

ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋ ਸੱਚੀ ਤੇਰੇ ਸਿਫਤ ਸੱਚੀ ਸਾਰੀ।